ਜਿਸ ਦੁਧ ਹਿਤ ਸਹਿਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।

ਖੜਗ ਕੇਤ ਮੈਂ ਸਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੋਰ ਮੋਹ ਹੋ ਸਹਾਈ, ਦੁਸਤ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹੀ ਕੋ ਹਰਤਾ, ਦੁਸਤ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੁਜ।

ਵਾਹਿਗੁਰੂ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹੋ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਬੇਟੀ ਜਸਲੀਨ ਪਾਸੋਂ ਰਹਿਰਾ ਸਾਹਿਬ ਜੀ ਦੇ ਜਾਪ ਸਰਣ ਕੀਤੇ। ਆਓ ਜੀ ਹੁਣ ਆਰਤੀ ਆਰਤੀ ਦੇ ਕੀਰਤਨ ਨਾਲ ਜੁੜਨਾ ਕਰੀਏ ਜੀ।

ਉੱਚਾ ਸਗਲ ਸਮਗਰੀ ਤੁਮਰੈ ਸੁਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ

ਤਾਂ ਬਖਸ਼ਿਸ਼ ਕਰਕੇ ਨਿਵਾਜਣ। ਕਿਰਪਾ ਕਰਨੀ ਸਤਿਗੁਰੂ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ, ਨਿਰਵਿਘਨਤਾ ਸਹਿਤ ਸੰਪੂਰਨਤਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰ।

ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਨਿਓ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸਤ ਵਿਚਾਰ ਗੁਰੂ ਕਰ ਰੀ ਮਨ ਮੇਰੀ ਗੁਰ ਕਰ ਸ਼ਬਦ ਸੁਪੁੰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲੇ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਦਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ ਕਲ ਕਲੀਸ ਤਨ ਵਾਹਿ ਮਿਟਾਵੈ ਸਿਮਰੋ ਜਸ ਵਿਸਮ ਭਰੀ ਕੈ ਨਾਮ ਜਪਤਾਓ ਗਨਤ ਅਨੀਕੈ ਵੇਦ ਪ੍ਰਾਨ ਸਿਮਰ ਸੁਧਾ ਖੇਰ ਕਿਨੇ ਰਾਮ ਨਾਮ ਏਕ ਆਖਿਅਰ ਕਿਨਕਾ ਏਕ ਜਿਹ ਜੀ ਵਸਾਵੈ ਤਾਂ ਕਿ ਮਹਿਮਾ ਗਨ ਨਾਵੈ ਕਾਂਖੀ ਏਕ ਦਰਖ ਤੋਹਾਰੂ ਨਾਨਕ ਉਨ ਸੰਗ ਮੋਹੇ ਉਦਾਰੂ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕਾ ਮਨ ਬਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨ ਬਸਾਇ ਪ੍ਰਭ ਕੇ ਸਮ ਦੁਖ ਜਮ ਨਸਾਇ ਪ੍ਰਭ ਕੇ ਸਮ ਕਾਲ ਪਰ ਹਰਾਇ ਪ੍ਰਭ ਕੇ ਸਮ ਦੁਸਮਨ ਡਰ ਪ੍ਰਭ ਸਿਮਰਤ ਕਹਿ ਬੇਗਨ ਰਾ ਗਏ ਪ੍ਰਭ ਕੇ ਸਿਮਰਨ ਆਨੰਦ ਨ ਜਾ ਗਏ ਪ੍ਰਭ ਕੇ ਸਿਮਰਨ ਭਾਵ ਨਾ ਵਿਆਹ ਪੈ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪ ਪੈ ਪ੍ਰਭ ਕੇ ਸਿਮਰਨ ਸਾਧਕ ਸੰਗ ਸਰਵਨ ਦਾ ਨਾਨਕ ਹੈ ਰੰਗ ਪ੍ਰਭ ਕੇ ਸਿਮਰਨ ਰੇਤ ਸਿਧ ਨਾ ਨਿਧਉ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸਾ ਦੂਜਾ ਪ੍ਰਭ ਕੇ ਸਿਮਰਨ ਤੀਰਥ ਸਨਾਨੀ ਪ੍ਰਭ ਕੇ ਸਿਮਰਨ ਦਰਗਹ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਨਾਬ ਸਿਮਰਾਇ ਨਾਨਕਤਾ ਕਲਾ ਗੋਪਾਈ ਪ੍ਰਭ ਕੇ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸਨਾ ਬੋਝਾ ਪ੍ਰਭ ਕੇ ਸਿਮਰਨ ਸਭ ਕੇ ਸੋਜਾ ਪ੍ਰਭ ਕੇ ਸਿਮਰਨ ਨਾਹ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨਾਸਾ ਪ੍ਰਭ ਕੇ ਸਿਮਰਨ ਮਨ ਕੀ ਮਰ ਜਾਇ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਇ ਪ੍ਰਭ ਜੀ ਵਸਹਿ ਸਾਧਗੀ ਰਸਨਾ ਨਾਨਕ ਜਨ ਕਾ ਦਾਸਾਂ ਦਸਨਾ ਪ੍ਰਭ ਕੋ ਸਿਮਰਹਿ ਸੀ ਧਨਵੰਤੀ ਪ੍ਰਭ ਕੋ ਸਿਮਰਹਿ ਸੀ ਪਾਤਵੰਤੀ ਪ੍ਰਭ ਕੋ ਸਿਮਰਹਿ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੀ ਬੇਮਹਤਾ ਜੀ ਪ੍ਰਭ ਕੋ ਸਿਮਰਹਿ ਸੀ ਸਰਬਗਿਰਾਜੀ ਪ੍ਰਭ ਕੋ ਸਿਮਰਹਿ ਸੀ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਮਨਾਸੀ ਸਿਮਰੰਤੀ ਰਾਗੇ ਜਨਾਬ ਦਇਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸਿ ਪਰਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਤਿਬਰਹਾਰੀ ਪ੍ਰਭ ਕੋ ਸਿਮਰਹਿ ਸਿ ਮੁਖ ਸੁਹਾਵੀ ਪ੍ਰਭ ਕੋ ਸਿਮਰਹਿ ਤਨ ਸੁਭਿਹਾਵੈ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰ ਪ੍ਰਭ ਕੋ ਸਿਮਰਹਿ ਬਸ ਹਰ ਨੇਰ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਉਪਾਗ ਪ੍ਰਭ ਕੋ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਵ ਹੋਣਾ ਚੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਲਿਖ ਚਰਾਸਨ ਪ੍ਰਭ ਕੇ ਸਿਮਰਨ ਕਮਰ ਬਗਾਸਨ ਪ੍ਰਭ ਕੇ ਸਿਮਰਨ ਅਨਹਦ ਚਨਕਾਰ ਸੁਖ ਪ੍ਰਭ ਸਿਮਰਨ ਕਾਂਤਨਾ ਪਾਰ ਸਿਮਰਹਿ ਸੀ ਜਨ ਜਿਨ ਕੋ ਪਰਮਾਇਆ ਨਾਨਕ ਤਿਨ ਜਨ ਸਰਣਿ ਉਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਕਬੀਰ ਦੇ ਉਪਾਇ ਹਰ ਸਿਮਰਨ ਪਏ ਸਿਧ ਜਤੀ ਦਾਤੀ ਹਰ ਸਿਮਰਨ ਨੀਚ ਚਹ ਕੁੰਟ ਜਾਤੀ ਹਰ ਸਿਮਰਨ ਧਾਰੀ ਸਭ ਧਰਨ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਵਕਾਰ ਹਰ ਸਿਮਰਨ ਮਹਿਮ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਭ ਸਾਧ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਪਾਈ ਮਨੁ ਮਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਾਇਆ ਅੰਦੂ ਜਮ ਦਰ ਦਹ ਕੀ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਇਆ ਦੁਪਾਰੀ ਹਰ ਗੁਨਾਮ ਖਨ ਮਾਹਿ ਉਧਾਰੀ ਅਨਕ ਪੁਨ ਹੈ ਚਰਨ ਕਰਤ ਨਹੀਂ ਤਾਰਾਇ ਹਰ ਕੋ ਨਾਮ ਕੋਟ ਪਾਪ ਪਰ ਹਰਾਇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਨੇਰ ਸਭ ਸ੍ਰੇਸ਼ਟ ਪਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਰਸ ਤਾਰਾ ਅਨਕ ਮਾਇਆ ਰੰਗ ਦੇਖਣਾ ਬੁਝਾਵੈ ਹਰ ਕਾ ਨਾਮ ਜਪਤ ਆ ਗਾਵੈ ਜਿਹ ਮਾਰਗ ਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਸਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਤਨਹੀਂ ਕੂਟ ਲਖ ਬਹਿ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹ ਸੰਗਾਰ ਹਰਕ ਨਾਮ ਤਤਕਾਰ ਉਧਾਰ ਅਨਕ ਜੋਨ ਜਨਮ ਅਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਵ ਮੈਲਾ ਮਲ ਕਵਨ ਤੁ ਹਰਕ ਨਾਮ ਕੂਟ ਪਾਪ ਖੂਵੈ ਸਨਾਮ ਜਪ ਹਮਾਰ ਰੰਗ ਨਾਨ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ ਹਰਕ ਨਾਮ ਊਹ ਸੰਗਤੋਸਾ ਜਿਹ ਪੈਡ ਮਹੰਦ ਗੁਬੈਰ ਹਰਕ ਨਾਮ ਸੰਗੂ ਜੀ ਐਰ ਜਹ ਪੰਥ ਤੇਰਾ ਕੋ ਨ ਸੰਜਾਨੂ ਹਰਕ ਨਾਮ ਤਹ ਨਰ ਪਛਾਨੂ ਜਹ ਮਹਾ ਪਾਇਆ ਦਬਦ ਬਹੁ ਕਾਮ ਤਹ ਹਰਕ ਨਾਮ ਕਿ ਤੁਮ ਪ੍ਰਸ਼ਾਨ ਜਹ ਤ੍ਰਿਖਾ ਮਹ ਤੁ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰ ਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰਕ ਨਾਮ ਦਾਸ ਕੋਟ ਹਰਕ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਭ ਗਮਾਇਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਪ੍ਰਭ ਜਨ ਕਿਨੋ ਦਾਨ ਮਨ ਤਨ ਰੰਗ ਰ
ਗਤੀ ਰੰਗੀ ਕੈ ਨਾਨਕ ਜਨਕਾ ਬਿਰਤ ਬਿਕੈ ਹਰ ਕਾ ਨਾਮ ਜਨਕਾ ਮੁਕਤ ਜੁਗਤ ਹਰ ਕਾ ਨਾਮ ਜਨਕਾ ਦ੍ਰਵਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਾ ਪਰ ਨਾ ਭੰਗ ਹਰ ਕਾ ਨਾਮ ਜਨਕੀ ਵਡੀ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕਾ ਭੋਗ ਜੋਗ ਹਰ ਨਾਮ ਜਪਤ ਕਾਸ਼ ਨਾਹੀ ਵਿਯੋਗ

ਹਰਿ ਹਰਿ ਜਾਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਾਪੈ ਹਰਿ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤੇ ਤਰਿ ਪਾਰ ਜਾ ਤਿਉ ਹਰਿ ਕੋ ਨਾਮ ਕਾਮ ਧੀਨ ਹਰਿ ਹਰਿ ਗੁਣ ਕਾਮ ਸਭ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਤੋ ਸਭ ਨਾਸਾ ਸੰਤ ਕਾ ਸੰਗ ਬੜ ਭਾਗੀ ਪਾਗਿਆ ਸੰਤ ਸੇਵਾ ਨਾਮ ਧਿਆਈਆ ਨਾਮ ਤੁਰ ਕਾ ਸ਼ਵਰਣ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਸਤ੍ਰ ਬਸ ਸਿਮਰਤੀ ਪੇਖ ਸਰਬੈ ਟਡੋਲ ਪੂਜ ਸਨਾਹੀ ਹਰਿ ਹਰਿ ਨਾਨਕ ਨਾਮ ਅਮਗੁਰ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੰਡ ਸਾਸਤ੍ਰ ਸਿਮਰ

ਦੇ ਕਬੁ ਹੁਨਾ ਵਿਖਿਆ ਟਰ ਜਾਲ ਤੋਇ ਵਹ ਦੇਹ ਅਨੇਤ ਸੋਧ ਕਹ ਹੁਇ ਕਾਚਿ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਦਰੇ ਪਤਤ ਵਹ ਮੂਚ ਬਹੁਤ ਸਿਆਣੁ ਜਮ ਕਾ ਪਾਉ ਵਿਆ ਪੈਨਕ ਜਤਨ ਕਾਰ ਤ੍ਰਿਸਨ ਅੰਤਰਾ ਪੈ ਭੇਖ ਅਨੇਕ ਅਗਨ ਹੋ ਜਾਇ ਕੋਟਿ ਪੈ ਦਰਗਨ ਹਿਸੇ ਜਾ ਛੂਟ ਸਨਾਹਿ ਮੁਹਿ ਵਿਆਪ ਮਾਇਆ ਜਾ ਰਵਰ ਕਰਤੂ ਸਕਲੀ ਜਮ ਡਾ ਨਾ ਗੋਬਿੰਦ ਭਜਨ ਬਿਨ ਤੇਰ ਨਹਿ ਮਾਨ ਹਰਿ ਕੇ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾ ਜਨਕ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨਾ ਹਰਦਾ ਸਦ ਗਾਵੈ ਜੇ ਕੋ ਆਪਣੇ ਸੁਭਾ ਰੋ ਰਸਾ ਸੰਗ ਹਉਮੈ ਸ਼ੁਰੈ ਜੇ ਕੋ ਜਨਮ ਮਰਨ ਦੇੜ ਰਸਾ ਜਨਕ ਸਰਨ ਪਰੈ ਜਿਸ ਜਨਕਾ ਉਪਰਾਵ ਦਰਸ ਪਿਆ ਸਨਾਨ ਤਾਕ ਬਰ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਟੈ ਅਭਿਮਾਨ ਆਪ ਸਕਾਓ ਜੋ ਜਾਣੈ ਨੀਚਾ ਸੋ ਗੰਦੀਆਂ ਸਭ ਤੂੰ ਉਚਾ ਜਾ ਕਮਨ ਹੋਏ ਸਗਲ ਗਿਰੀਆਂ ਦਾ ਹਰ ਹਨਾ ਦਿਨ ਘੜ ਘੜ ਜੀਆਂ ਮਨ ਆਪਣੇ ਤੇ ਬੁਰਾ ਮਿਟਾਉਂਦਾ ਵੀ ਖੈ ਸਕਲ ਸ੍ਰੇਸ਼ਟ ਸਾਜਨਾ

ਕਰਾਉਣ ਹਰ ਸਵਾਮ ਸਗਲ ਘੜਾ ਗਿਆ ਅੰਦਰ ਜਾਮੇ ਆਪਣੀ ਗਾਤਮਿਤ ਜਾਨ ਹੋ ਆਪ ਆਪਣਾ ਸੰਗ ਆਪਣਾ ਬਰਾਤੀ ਉਮਰੀ ਉਸਤਾ ਤੁਮ ਦੇ ਹੋਏ ਨਾਨਕ ਅਵਰ ਨਾ ਜਾਣਸ ਕੋਈ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਬ ਨਿਰਮਲ ਕਰਮ ਸਗਲ ਕਿਰਿਆ ਮੈਂ ਹੂਤਮ ਕਿਰਿਆ ਸਾ ਸੰਗ ਦੁਰਮਤ ਮਾਰੀ ਕਿਰਿਆ ਸਗਲ ਉਦਮ ਉਦਮ ਭਲਾ ਹਰ ਕੋ ਨਾਮ ਜਪ ਹੋ ਜੀ ਆ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜੈ ਸੰ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾ ਨਾਨਕ ਜਿਹ ਘਾਟ ਵਸਾ ਹਰ ਨਾਮ ਸਲੋਕ ਨਿਰਗੁਣੀ ਹਰ ਏਨਿਆ ਸੁਪ੍ਰਭ ਸਦਾ ਸੰਭਾਰ ਜਨਕੀ ਆਦਿ ਚੀਤ ਰੱਖ ਨਾਨਕ ਨੇ ਵਿਖੇ ਨਾਲ ਅਸ਼ਟਪਤੀ ਰਮਈਆ ਕੇ ਕੁੰਚੇਤ ਪੁਰਾਣੀ ਕਰ ਮੁਖ ਦੇ ਕਮ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਵੀਕਾਰਿਆ ਗਰਭਗਨ ਮਹਿ ਜਿਨ ਉਹ ਵਾਰਿਆ ਬਾਰ ਬਸ ਥਾ ਤੁਜਾ ਹੈ ਪਿਆਰਾ ਦੂਧ ਭਰ ਜੋ ਬੰਦ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਜਸਾਕ ਸੈਨ ਮੁਖਾ ਪਿਆ ਬੈਠ ਕਰ ਦੈਨ ਹੁੰਦਰ ਗੁਣ ਗੁਣ ਕਸੁੰਦ ਬੂਜੈ ਬਖਸ਼ ਲਿਹ ਹੋ ਤਵ ਨਾਨਕ ਸੀ ਜੈ ਜਿਹ ਪ੍ਰਸਾਦ ਤਾਰੂ ਉਪਰ ਸੁਖ ਬਸੈ ਸੁਤ ਪ੍ਰਾਤਮੀ ਜਿਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀ ਵਹ ਸੀ ਤਰ ਜਰਾ ਸੁਖਦਾਇ ਪਾਵਨ ਪਾਪ ਕਮਲਾ ਜਿਹ ਪ੍ਰਸਾਦ ਭੂ ਗਹ ਸਭ ਰਸਾ ਸਗ ਸਮਗ ਸੰਗ ਸਾਤ ਬਸਾ ਦੀਨੇ ਹਸਤ ਪਾਵ ਕਰਨ ਨਿਯਤਰ ਰਸਨਾਤ ਸਹਿ ਤਿਆਗ ਪ੍ਰਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੀ ਨਾਨਕ।

ਸੁਚਿਤਾ ਕਵੰਧ ਹੈ ਜਾਂਤ ਦੂਰੇ ਜਾ ਕੇ ਟਹਿਰ ਪਾਵੈ ਦੁਰਗਹ ਮੈਨ ਤੇ ਸਹਿਬ ਸਰਮਗਦਾ ਜਾਨ ਸਦਾ ਸਦਾ ਹੁਕਲਨ ਹੈ ਨਾਨਕ ਰਾਖਨ ਹਰ ਅਪਾਰ ਰਤਨ ਤਿਆ ਕੌਟੀ ਸੰਗਰਾਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੱਡ ਨਾਨ ਸੋ ਅਸਥਿਰ ਕਰਮਾਨ ਜੋ ਹੋਵਨ ਸੋ ਦੂਰ ਪਰਾਇਣ ਛੋੜ ਜਾਏ ਤੁਸਕਾ ਸਰਾਮ ਕਰ ਸੰਗ ਸਹਾਇ ਤਿਹ ਪਰ ਹਰਾ ਚੰਦਨੀ ਪਿਓ ਤਾਰਾ ਤੁਇ ਕਰਤ ਅਪ੍ਰੀਤ ਭਸਮ ਸੰਗ ਹੋਇ ਅੰਧ ਕੂ ਮਹਿ ਪਤਤ ਬਿਕਰਾ ਨਾਨਕਾਰ ਲਿਹੁ ਪ੍ਰਭ ਦਇਆਲ ਕਰਤ ਕੁਤ ਪਸੁ ਗੁਮਾਨ ਸਜਾਤ ਲੋਕ ਵਿਚਾਰਾ ਕਰਾ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹਿ ਕਸ਼ ਕਰੈ ਛੁਪੈ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੈ ਰੂਪ ਸਮਾਨ ਅੰਤਰ ਅਗਨ ਬਾਹਰ ਤੰ ਸੁਐ ਗਰ ਪਾਥਰ ਕੈਸੇ ਤਰਾ ਥਾ ਜਗ ਅੰਤਰ ਬਾਸਾ ਪ੍ਰਭਾਵ ਨਾਨਕ ਤੁਜ ਸਹਿ ਸੰਵਾਦ ਸੋਨ ਅੰਧਾ ਕਹਿ ਮਾਰ ਪਾਵ ਕਰ ਕਹਿ ਹੋੜ ਨਿਵਹਾਵੈ ਕਹੁ ਬਜਾਰ ਪੂਜਾ ਟੋਰਨ ਕਹਿਆ ਤਉ ਸਮਝੋ ਪੂਰਾ ਕਹਿ ਬਿਸਨ ਪਾਤ ਕਾਵੈ ਗੁਣ ਜਤਨ ਕਰਾ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹਿ ਹੋਤ ਸਗਵਨ ਕਰਤਾਰ ਕਾਰਣ ਆਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਇ ਸੋ ਆਵੈ ਨਾ ਚੀ

ਜਿਸ ਲਿਖੇ ਦੁਰਕਰਮ ਜਿਸ ਕਾ ਮਨ ਪਾਇਆ ਬ੍ਰਹਮ ਕਰਮ ਵਾਹ ਤਿਸ ਕਾ ਨਾਮ ਸਤਿ ਰਾਮ ਦਾ ਸਾਤਮ ਰਾਮ ਤਿਸ ਨਦਰਿਆ ਦਾਸ ਦਸੰਤ ਤਰਣ ਭਾਈ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਦੁਰਗਹ ਪ੍ਰਵਾਨ ਅਪਰੰਦਾ ਖੁਆਬ ਕਿਰਪਾ ਕਰ ਤਿਸ ਦਾਸ ਕਹੋ ਸਭ ਸੋਝੀ ਪਰ ਸਗਰ ਸੰਗਾ ਤੁਮ ਉਹ ਦਾਸ ਸਸ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਤੁਮਿ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤਹ ਸੋਕ ਸਦਾਨੰਦ ਤਹਿਨ ਵਿਯੋਗ ਤਹ ਸਵਰਨ ਤੈ ਸਿਉ ਸੰਵਾਟੀ ਤਹ ਅੰਮ੍ਰਿਤ ਤਹ ਬੇਖਾਟ ਤਹ ਸਮਾਨ ਤਹ ਸਭ ਮਾਨ ਤਹ ਸਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੀ ਸਗਰੀ ਠਾਉ ਜੀਤ ਜਿਤ ਕਾਰ ਰਾਖੈ ਤੈ ਸਤਨ ਨਾਉ ਆਪਿ ਕਰਨ ਕਰਾਉ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰਿ ਆਪ ਹੋਇ ਅਨੰਤ ਤਰੰਗ ਲਖਨ ਜਹਿ ਪਾ

ਗੁਰ ਪਰ ਦੂਖ ਨਾ ਕਰ ਕਈ ਗੁਰ ਮਾਇਆ ਸਰਾਮ ਵਾਹਿ ਕਈ ਗੁਰ ਪਰ ਦੇਹ ਬ੍ਰਹਮ ਵਾਹਿ ਜੇਤ ਜਿਤ ਲਾਭ ਹੇਤ ਤਿਤ ਲਗਨਾ ਨਾਨ ਕਰਤ ਕਿਜਾ ਨ ਕਰਤ ਰਚਨਾ ਕਈ ਕੋਟ ਸੇਤ ਜਤਿ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਪਿਆ ਪਾਏ ਕਈ ਗੁਰ ਪਾਥਰ ਬਿਰਖਨ ਪਚਾਏ ਕਈ ਗੁਰ ਪਵਨ ਪਾਣੇ ਬੈ ਸੰਤਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖੇ ਆਤਰ ਕਈ ਕੋਟ ਦੀਵ ਦਾਨ ਇੰਦਰ ਸਿਰ ਛਤਰ ਸਰਵ ਸਮਗਰੀ ਆਪਣਾਇ ਸੂਤ ਤਾਰ ਨਾਨਕ ਜਿਹ ਜਿਹ ਪਾਵੈ ਤਿਸ ਤਿਹ ਨਹਿ ਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੀਤ ਪ੍ਰਾਣ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸੰਬਦ ਕਈ ਕੁੰਡਨ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀਵੀਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕ੍ਰਮ ਰਗਾਚ ਸਭ ਦਿਨ ਗਿਰਾਇਆ ਸਭ ਹੁੰਦੇ ਦੂਰ ਨਾਨਕਾ ਬਲੇ ਪਤਰਹੇ ਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਸ ਕਈ ਕੋਟ ਨਰਕ ਸੁਰਗ ਨਿਵਾਸ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਵਜਨ ਫਿਰ ਹੈ ਕਈ ਕੋਟ ਬੈਠ ਤੁਸੀਂ ਖਾਹੀ ਕਈ ਕੋਟ ਕਾਲ ਥੱਕ ਪਾਹੀ ਕਈ ਕੋਟ ਕੀਰਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹਿ ਤਹ ਰਾਖ ਨਾਨਕ ਸਾਹਿਬ ਕੇ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਨਹੰਤੀ ਕਈ ਕੋਟ ਦਰਸਨ ਪ੍ਰਾਪਿਆ ਦਿਨ ਕਮਰੇ ਪ੍ਰਭ ਮਨਾਹ ਕਈ ਕੋਟ ਮਾਂਗ ਸਤ ਸੰਗ ਪਾਰ ਬ੍ਰਹਮ ਤਿਨ ਲਾਗ ਰੰਗ ਜਿਨ ਕਹ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖੰਡ ਅਰ ਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਵਪਾਤ ਪ੍ਰਭ ਦੇ ਹੋਏ ਪ੍ਰਮਾਹ ਸਮਾਤਾ ਕਾਂਤਰਾ ਜਾਨਕ ਹੋਇਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਤਦ ਕੇ ਵੇਦ ਸਦਾ ਨਿਹਾਰ ਹੈ ਕੁਨੇਤਰੇ ਕਈ ਕੋਟ ਨਾਮ ਰਹ ਪੀਵ ਹਮਰ ਪਏ ਸਾਧ ਸਦ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਹੈ ਤੁਮ ਰਸ ਸਹਿਜ ਸਮਾਵ ਹੈ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੀਕ ਹੈ ਦੂਸਰਾ ਨਾਹੀਂ ਕੋਈ ਨਾਨਕ ਤੇ ਬਲਹਾਰਨ ਜਾਲ ਥਨ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ

ਸੁਭਾਗਿ ਦਿਖਾਵੈ ਜਉ ਪ੍ਰਭ ਪਾਵਤ ਬੰਦ ਚਾਵੈ ਜਦ ਪਾਵੈ ਸੋਈ ਹੋਇ ਨਾਨਕ ਜਾਵ ਨਾ ਕੋਇ ਕਬਹੁ ਸਾਧ ਸੰਗਤੀ ਹੁ ਪਾਵੈ ਉਸ ਅਸਥਾਨ ਤੀ ਬਾਹਰ ਨ ਆਵੈ ਅੰਤਰ ਹੋਇ ਗਿਆਨ ਪ੍ਰਗਾਸ ਉਸ ਅਸਥਾਨ ਕਨਹਿ ਵਿਨਾਸ ਮੰਤਨ ਅੰਮ੍ਰਿਤ ਕਰੰਗ ਸਦਾ ਬਸ ਹੁ ਪਾਰ ਬ੍ਰਹਮ ਕੈ ਸੰਗ ਜੀਵਨ ਜਲ।

ਵਖ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵੈ ਨਾਨਕੀ ਹਮੁਕਤਾ ਕਾ ਸੁਖ ਪਾਵੈ ਤਨਵੰਦਾ ਹੋਈ ਕਾਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਇ ਵਹ ਲਸਕਰ ਮਾਨੁਖ ਉਪਰ ਕਰਿਆ ਸੁਪਲ ਪਿਤਰਤਾ ਕਾ ਹੋਈ ਬਿਨਾ ਸਭ ਤੇ ਆਪ ਜਾਣਾ ਬਲਵੰਦ ਫਿਰ ਮੈਂ ਹੋਈ ਜਾ ਬਸਮੰਦ ਕਿਸਾਨਾ ਬਾਦਾ ਆਪ ਅਹੰਕਾਰੀ ਧਰਮ ਰਾਜ ਦੁਸਕਰੇ ਖੁਆਰੀ।

ਹਰ ਦਰਗਹ ਕਹੁ ਕੈ ਸੀ ਗਵੈ ਆਵਸ ਕਜ ਪਰਾ ਕਹਾਵੈ ਤੇ ਸਹਿ ਭਲਾਈ ਨਿਕਟ ਨ ਆਵੈ ਸਰਬਗਿਰੀ ਜਾ ਕਾ ਮਨ ਹੋਏ ਕਹੁ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾ ਵਿਸ ਕਾ ਸੁਖ ਨਾਹੀ ਕੋਇ ਜੈ ਵਿਹ ਜਾਣੈ ਮੈਂ ਕਿਛ ਕਰਤਾ ਤਬ ਲਾਗ ਕਰ ਜਗਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਖ ਚਲ ਨਾਹੀ ਚੀਤ ਜਬ ਲਗ ਮੂਹ ਮਗਨ ਸੰਗ ਵਾਏ ਤਬ ਲਗ ਤਨੁ ਰਾਏ ਦੇ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਰਿ ਛੂਟੈ।

ਜਿਸ ਹੋਇ ਥਾਂ ਥਨਾਂਤਰੀ ਕਾ ਸੋਈ ਆਪਣੀ ਚਰ ਤਾਪ ਕਰਨ ਆਰ ਕੌਤ ਕਰ ਰੰਗ ਆਇ ਪਾਰ ਮਨ ਮਹਿ ਮਨ ਆਪਣੀ ਮਾਹਿ ਨਾਨਕ ਗਿਉਂਦ ਕਹਿ ਨਾ ਜਾਈ ਸਾਧ ਸਾਧ ਸਾਧ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਨਾ ਵਖਿਆਨ ਸਚ ਸਚ ਸਚ ਸਕੀਨਾ ਕੋਟ ਮਧੇ ਕਨਾ ਬਿਰਲਾ ਚੀਨਾ

ਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਪਤੀ ਸੰਤ ਕਾ ਦੁਖ ਨਾਰ ਜਾ ਕੜਾ ਸੰਤ ਕਾ ਦੁਖ ਜਾਉਂ ਤੇ ਨਹੀਂ ਛੁਟਾ ਸੰਤ ਕਾ ਦੁਖ ਨ ਸੁਭ ਸਭ ਜੈ ਸੰਤ ਕਾ ਦੁਖ ਨਰ ਕੁਮਾ ਪਾਇ ਸੰਤ ਕਾ ਦੁਖ ਨ ਮਾਤ ਹੋਈ ਮਲੀਨ ਸੰਤ ਕਾ ਦੁਖ ਸੁਭਾਤਿਹੀਨ ਸੰਤ ਕੇ ਹੱਥੀ ਕਾ ਰੱਖਿਆ ਨਾ ਕੋਈ ਸੰਤ ਕਾ ਦੁਖ ਸਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦ ਕਬੀਰ ਤਾਰਾ ਸੰਤ ਕੇ ਦੁਖਨ ਤੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤਰਗਤ ਜੋਨ ਕਰਵਾਏ ਸੰਤਨ ਕਾ ਦੁਖਨ ਤ੍ਰਿਸ਼ਨਾ ਮਾਜਰਾ ਸੰਤ ਕਾ ਦੁਖਨ ਸਭ ਕੁਛ ਲਾਇਆ ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਥਾ ਕੋ ਨਾਹਿ ਨਾਨ ਸੰਤ ਪਾਵੈ ਤਾਂ ਉਹੀ ਵਿਗਤ ਪਾਹੀ ਸੰਤ ਕਨੰਦ ਕੋ ਮਹਾਤਾਈ ਸੰਤ ਕਨੰਦ ਕਿਨ ਟਿਕਨਾ ਪਾਏ ਸੰਤ ਕਨੰਦ ਕੋ ਮਹਾਤਿਹਾਰਾ ਸੰਤ ਕਨੰਦ ਕੋ ਪਰਮੇਸ਼ਰ ਮਾਰਾ ਸੰਤ ਕਨੰਦ ਕੋ ਰਾਜ ਤਿਹੀ ਰਹਿ ਸੰਤ ਕਨੰਦ ਕੋ ਦੁਖੀ ਅਰਦੀ ਸੰਤ ਕਨੰਦ ਕਾ ਸਰਵ ਰੋਗ ਸੰਤ ਕਨੰਦ ਕਾ ਸਦਾ ਵਿਯੋਗ ਸੰਤ ਕਿਨੰਦਾ ਦੁਖ ਮਹਿ ਦੁਖ ਨਾਨਕ ਸੰਤ ਪਾਵਤ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵੇਤ ਸੰਤ ਕਾ ਦੁਖੀ ਕਸਾ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਉਡਾਨ ਲਾ ਗਿਆ ਸੰਤ ਕਾ ਦੁਖੀ ਕਾ ਸਭ ਤਿਆਗ ਗਿਆ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖ ਸਦਾ ਬਕਾਰੀ ਸੰਤ ਕਾ ਦੁਖੀ ਜਨਮ ਮਹਾਰਾਜ ਸੰਤ ਕਾ ਦੁਖ ਨਾ ਸੁਖ ਦੇ ਟਾਰਾ ਸੰਤ ਕਾ ਦੁਖੀ ਕਾ ਨਾ ਠਾਉ ਨਾਨਕ ਸੰਤ ਭਗਤ ਨਹੀਂ ਮਿਲਾਈ ਸੰਤ ਕਾ ਦੁਖੀ ਅਤ ਬੀਜ ਤੇ ਟੂਟੈ ਸੰਤ ਕਾ ਦੁਖੀ ਅਤੇ ਕਾਜ ਨਾ ਪਾਇਆ ਸੰਤ ਕਾ ਦੁਖੀ ਕਾ ਉਹਦੇ ਅਨ ਪਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ

ਸੰਤ ਕਾ ਦੁਖੀ ਜੋ ਵੇਲੇ ਰਾਜ ਜਿਉ ਜਲ ਵਿਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜਾ ਜੋ ਪਾਪ ਕੀ ਧਨ ਨਹੀਂ ਤਰਾਪਾ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉ ਗੁਆੜ ਤੇਰ ਖੇਤ ਮਾਹ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੋ ਸੰਤ ਕਾ ਦੁਖੀ ਸਦਮੇ ਥਿਆ ਕਹਿ ਤੋ ਕਰਦਨੰਦ ਕਾ ਤੁਰਹੀ ਪਾਇਆ ਨਾਨਕ ਜਗਤ ਪਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਉ ਦਰਗਹ ਮੇਰਾ ਸਜਾਈ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈ ਹੈ ਸੰਤ ਕਾ ਦੁਖੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹਾ ਪਾਵੇ ਤੈਸਾ ਕੋਈ ਹੋਈ ਪਇਆ ਕਰਦਨਾ ਬੇਟਾ ਕੋਈ ਨਾਨਕ ਜਾਣਾ ਸੱਚਾ ਸੂਏ ਸਭ ਘੜ ਦੁਸ ਕੇ ਉਹ ਕਰਨੇ ਆਰ ਸਦਾ ਸਦਾ ਦੁੱਖ ਨਮਸਕਾਰ ਪ੍ਰਭ ਕੀ ਉਸ ਤਦ ਕਰਹੂ ਦਿਨ ਰਾਤ ਤਿਸ ਹਿਤ ਆਵਹੁ ਸਭ ਰਾਸ ਤਿਸ ਹਿਤ ਆਵਹੁ ਸਾ ਸੁਗਰਾਸ ਸਭ ਕਾਸ਼ ਵਰਤ ਦੁਸ ਕਾ ਕੀਆ ਜੈਸਾ ਕਰੇ ਤਾਹ ਕੁਥੀ ਆਪਣਾ ਖਿਲਾਫ ਕਰਨੇ ਆਰ ਦੂਸਰ ਕਾਵਨ ਕਹਿ ਵਿਚਾਰ ਜਿਸਨ ਕਿਰਪਾ ਕਰ ਤਿਸ ਆਪਣਾ ਦੇ ਬਿਟ ਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਨੁ ਸੁਰ ਜਨ ਹੋ ਸਿਮਰਹੁ ਹਰ ਹਰ ਆਈ ਏਕ ਸਹਰ ਮਨ ਰੱਖੋ ਨਾਨਕ ਦੂਹ ਪਰਮ ਪਾਵ ਜਯਸਪਤੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਜੀਵਨ ਕੋਈ ਕਾ ਭਗਵਾਨ ਜਿਸ ਕਦ ਰਹਿ ਆ ਗਹਿ ਵਾਹਨ ਦਰਸਨ ਲਾਗਿਆ ਮਾਰ ਰੱਖੇ ਕੁਆ ਮਾਨੁਖ ਕਿਸ਼ਨ ਆਤ ਤਿਸ ਕਾ ਕੰਬੂਜ ਸੁਮੇ ਤਿਸ ਕਾ ਨਵਰਾ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਈ ਨਾਨਕ ਬੇਗਨ ਨਾ ਲਾਗਾ ਕੋਈ ਉਸਤਤ ਮਾਨ ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਤ ਵਿਆਹ ਹਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਦੇਹ ਜੀਉ ਨੈਨ ਉਪੇਖ ਠਾਕੁਰ ਕਰੰਗ ਸਾ ਸੰਗ ਬਿਨ ਸਾ ਸਭ ਸੰਗ ਚਰਨ ਚਰਨ ਵਾਰ ਗੋਬਿੰਦ ਮਿਟਿ ਪਾਵ ਜਪ ਯਾਰ ਬਿੰਦ ਕਾਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਗੁਜਰ ਮੱਥਾ ਬਿਡ ਭਾਗੀ ਤੀ ਜਾਨ ਜਗ ਮਹਿ ਸਦਾ ਸਦਾ ਹਰ ਗੁਣ ਗਾਏ ਰਾਮ ਨਾਮ ਜੋ ਕਰਹਿ ਵਿਚਾਰ ਸੇ ਤਨਵੰਤ ਕਨਿ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੂ ਏਕ ਏਕ ਪਛਾਣੇ ਤੋਤ ਕਿ ਉਹ ਸੋਜੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣਾ ਸੁਝਾਇ ਤੁਸ ਕੀ ਜਾਨੁ ਤ੍ਰਿਸਨਾ ਬੁਝਾਇ ਸਾ ਸੰਗ ਹਰ ਹਰ ਜਹ ਕਹਿ ਤੂੰ ਸਰਵ ਰੋਗ ਤੇ ਉਹ ਹਰ ਜਨ ਰਹਿ ਤਾਨ ਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਵਾਨ ਏਕ ਉਪਰ ਜਹ ਜਨ ਕੀ ਆਸਾ ਤੁਸ ਕੀ ਕਟ ਕੇ ਜਾਊਂਗੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸ ਨਾ ਲਾਗਹਿ ਦੂਸਕਾ ਹਰ ਭ੍ਰਹਮਨ ਚਿਤੇ ਆਵ ਸੋ ਸੰਤ ਸੁਹੇਲਾ ਨਹਿ ਡਰਾਵੇ ਜੇ ਪ੍ਰਭ ਆਪਣਾ ਕਿਰਪਾ ਕਰ ਸੋ ਸੇਵਕ ਕਹ ਕਹਿ ਰਾਜਾ ਸਾ ਸਾ ਤਹ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਾ ਬੂਜਿਆ ਜਾਪ ਦੀ ਖਾ ਤਾਪ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੁਲ ਨਹਿ ਕਿਸ ਜਨਮ ਨਹਿ ਕਿਸ ਮਰਿਆ ਆਪਣ ਚਲ ਤਾਪ ਹੀ ਕਰਿਆ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆ ਗਿਆ ਕਰਿ ਤਾਰੀ ਸਭ ਸ੍ਰੇਸ਼ਟ ਆਪੀ ਆਪ ਸਗਲ ਮਹਾ ਪਨਕ ਜੁਗਤ ਰਾਜ ਥਾ ਪਿਓ ਥਾ ਪਿਆਸੀ ਨਾਹੀ ਕਿਛ ਕੰਡ ਧਾਰਨ ਧਾਰਹਿ ਬ੍ਰਹਮੰਡ ਰੱਖਿਓ ਪੀਵ ਪੁਰਖ ਪ੍ਰਤਾਪ ਆਪ ਜਪਾਇ ਨਾਨਕ ਜਾਵ ਜਿਨ ਪ੍ਰਭ ਜਾਤਾ ਸੁ ਸੋਭਾ ਬੰਤ ਸਗਲ ਸੰਸਾਰ ਉਦਰਾ ਧਨਵੰਤ ਪ੍ਰਭ ਕੇ ਸੇਵਕ ਸਗਲੇ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੀ ਮੇਲ ਲਈ ਕਿਰਪਾਲ ਗੁਰ ਕਾ ਸਭ ਜਾਪੈ ਨਿਹਾਰੋ ਕੀ ਸੇਵਾ ਸੋ ਜਲਾਗ ਜਿਸਨੂੰ ਕਿਰਪਾ ਕਰਹਿ ਬੜ ਭਾਗ ਨਾਮ ਜਪਤ ਪਾਵ ਵਿਸਰਾਵ ਨਾਨਕ ਤਿਨ ਪੁਰਖ ਪਾਉ ਤੁਮ ਕਰਮਾਨ ਜੋ ਕਿਛ ਕਰਾ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੇ ਕਰਨ ਯਾਰ ਪਛਾਣ ਸ੍ਰੀ ਪ੍ਰਭ ਕਾ ਕੀਆ ਜਨਮ ਵਿਸ਼ਵ ਗਨ ਜੈਸਾ ਸਾ ਤੈਸਾ ਦ੍ਰਿਸ਼ਟਾ ਨ ਜਿਹ ਤੇ ਉਪਜਿਆ ਤ ਜਿਹ ਤੇ ਉਪਜੇ ਤੇ ਹਮਾਹਿ ਸਮਾਏ ਉਹ ਸੁਖ ਨਿਧਾਨ ਉਹਨੂੰ ਬਣ ਆਈ ਆਪ ਸੁਖਾਵ ਦੀ ਨੋਬਨ ਨਾਨਕ ਪ੍ਰਭ ਜਾਨੀ ਕੁ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਅਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਦੇਹ ਬਲਹਾ ਰਾਸ਼ਟਰਪਤੀ ਟੂਟੀ ਗੰਢ ਨਾਰ ਗੋਪਾਲ ਸਰਬ ਜੀ ਆਪ ਪ੍ਰਤ ਪਾਰ ਸਗਲ ਕੀ ਚਿੰਤਾ ਜਿਸ ਮਨ ਵਾਹੀ ਤਿਸ ਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪ ਆਪਨ ਕੀਆ ਕਿਸ਼ਨ ਹੋਏ ਜੀ ਸਾਉ ਪ੍ਰਾਣੀ ਰੂਚਾ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪ ਏਕ ਹਰਨਾਮ ਰੂਪ ਬੰਦ ਹੋਏ ਨਾਹੀ ਵੋ ਹੈ ਪ੍ਰਭ ਜੋ ਸਗਲ ਘੜ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ਼ ਤਿਸ ਕਦੀ ਆਦਰ ਵੈਤ ਸੂਰਜ ਜੇ ਕੋ ਕਹਾਵੇ ਪ੍ਰਭ ਕਲਾ ਬਿਨਾਂ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਰ ਜਾਣਾ ਗਾ ਵਾਰ ਜਿਸ ਗੁਰਪ੍ਰਸਾਦ ਟੂਟੈ ਹਰ ਰੋਗ ਨਨ ਸੋ ਜਾਂ ਸਦਾ ਰੋਗ ਜੋ ਮੰਦਰ ਕਾ ਥਮ ਥਮ ਤਿਉਂ ਗੁਰ ਕਾ ਸੁਣ ਬਨ ਹਸ ਥਮਨ ਜਿਉਂ ਪਾ ਖਾਣ ਨਾਵ ਚੜ ਤਰ ਪ੍ਰਾਣੀ ਗੁਰ ਚਰਨ ਲਗਦ ਨਹਿ ਤਰਾ ਜੋ ਅੰਧਕਾਰ ਦੀਪਕ ਪ੍ਰਗਾਹ ਗੁਰਦਰਸ਼ਨ ਦੇਖ ਮਨ ਹੋਏ ਬਗਾਹ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਉਂ ਸੰਦਰ ਕੀ ਬਾਂਛਾ ਤੂ ਨਾਨਕ ਹਲੋਚਾ ਪੁਰ ਮਨ ਮੂਰਖ ਕਾਹੇ ਵਿਲ ਲਾਈ ਆ ਪ੍ਰਭ ਲਿਖ ਕੇ ਲਿਖਿਆ ਪਾਈ ਆ ਦੁਖ ਸੁਖ ਪ੍ਰਭ ਦੇਵ ਨਾਰਵਰ ਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖ ਮਾਰ ਕੁਲ ਕਾਹੀ ਫਿਰਿਆ ਜਾਨ ਕਾਨੂੰ ਬਸਤਾਈ ਤੇਰਾ ਸੰਗ ਲਵਟ ਰਹੀ ਰਾਸ ਰੂਪੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸਿੱਧ ਕਰ ਜਾਹੀ ਜਹ ਅਖਰ ਕੋ ਲੈ ਅੰਦੁਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਹੂ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਫਿਉ ਸੰਤ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲਾ ਦਰਗਾਹ ਸੋਏ ਇਹੋ ਵਾ ਪਾਰ ਵਿਰਲਾ ਵਾ ਪਾਰ ਨਾਨਕ ਤਾ ਕਾ ਸਦ ਬਲਹਾਰ ਚਨ ਸਾਧ ਕੇ ਧੋਏ ਧੋਏ ਪੀਵਰ ਸਾਧ ਕੋ ਆਪਣਾ ਜੀਵ ਸਾਧ ਦੂਰ ਕਰਵੇ ਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਬਿਡ ਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਗਨ ਤੇ ਸਾਧੂ ਰਾਖੈ
ਹਰ ਗੁਣ ਗਾਇ ਅੰਮ੍ਰਿਤ ਰਹਿ ਚਖ ਉੜ ਗਹੀ ਸੰਤ ਦਰਾਇ ਸਰਵ ਸੁਖ ਨਾਨਕ ਤਿਹ ਪਾਇ ਮ੍ਰਿਤ ਕਉ ਜੀਵਾਲ ਨਰ ਪੁਖ ਕਦਿ ਅਧਾਰ ਸਰਵ ਨਿਧਾਨ ਜਾਗ ਦ੍ਰਿਸ਼ਟੀ ਮਾਹਿ ਪ੍ਰਭ ਲਿਖ ਕੇ ਲੈਣਾ ਪਾਹੀ

ਤਿਆ ਜਾ ਕਾ ਮਨ ਗੁਰ ਕੀ ਪ੍ਰਤੀਤ ਤਿਹ ਜਾ ਨਿਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤਿਹ ਲੋਏ ਜਾ ਕੇ ਹਿਰਦੈ ਕੋਹੇ ਸੱਚ ਕਰਨੀ ਸਹਿਤਾ ਗ੍ਰਹਿ ਸੱਚ ਹਿਰਦਾ ਸਤਮੁਖ ਕਹਿਤ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਪਾਸਾ ਰੂਪਾਰ ਬ੍ਰਹਮਜਨ ਸੱਚ ਕਰ ਜਾ ਤਨਾਨਕ ਸੋਜਨ ਸਤਿ ਮਾਤਾ ਸਲੋਕ ਰੂਪ ਨਾਰੀ ਨਿਰੰਕਿਸ਼ ਤ੍ਰੇਹੁ ਗੁਣ ਤਿ ਪ੍ਰਭਿਨ ਤੇ ਸਹਿਬ ਜਾਇ ਨਾਨਕ ਜਹਵਾ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਿਰਾ ਕੁਮਾਰ ਅਨੋਖੀ ਤੂੰ ਪ੍ਰੀਤ ਤਿਆਗ ਦੇਹਦੇ ਪਰ ਨਾ ਕਿਸ ਕੋਇ ਸਰਵ ਨਿਰੰਤਰੀ ਕੋ ਸੋ ਆਪ ਬਿਨਾ ਪਿਤਨਾ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਯਾਲ ਬਖਸ਼ਣ ਸਾਤਿ ਤ੍ਰਿਗ ਚਰਨ ਪਾਵ ਨਾਨਕ ਮਨਿ ਅਨੁਰਾਗ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਮੰਤਰ ਨਾ ਜਾਨ ਹੋਰ ਅਨੰਦ ਰੂਪ ਮੰਗਲ ਸਤ ਜਾ ਕੈ ਸਰ ਥੋਕ ਸੁਨੀ ਅਹ ਕਰ ਤਾ ਕਰ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ ਤਿਆਏ ਤਿਆਏ ਭਗਤਾ ਸੁਖ ਪੈ ਨਾਨਕ ਤਿਹ ਪੁਰਖ ਕਾ ਕਿਨੈ ਅੰਦ ਨ ਪਾਇ ਜਾ ਕੀ ਲੀਲਾ ਕੀ ਮੇਤ ਨਾ ਸਕਲ ਦੇਵ ਹਾਰਿਆ ਵਗਾਹੇ ਪਿਤਾ ਕਾ ਜਨਮ ਕੀ ਜਨ ਪੂਤ ਸਕਲ ਪੁਰੇ ਆਪਣਾ ਸੂਤ ਸਮਾਤ ਗਿਆ ਧਿਆਨ ਜੀਨ ਦੇ ਜਾਂਦਾ ਨਾਮ ਧਿਆਵੈ ਹੱਸੇ ਤੇ ਹੋ ਗੁਣ ਮਹਿ ਜਾ ਕੋ ਪਰਮਾਈ ਜਨਮ ਮਰ ਫਿਰਾਵਾ ਜਾਇ ਊਚ ਨੀਚ ਤਿਸਕੇ ਅਸਥਾਨ ਜਹ ਜਨਮ ਤਹ ਨਾਨਕ ਜਾ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਪੀ ਕਰੈ ਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਅਮਨਾਸੀ ਓਂਕਾਰ ਨਾਨਾ ਚਲਦ ਕਰੀ ਖਿਨ ਮਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤ ਬਨਾਈ ਆਪਣੀ ਕਿਉਂਦਿਆ ਵਿਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀ ਨਾਨ ਖਰ ਨਾਉ ਨਾਮ ਕੇ ਧਾਰੇ ਸਕਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੀ ਸਿਮਰਤ ਵੀਰ ਭਰਾ ਨਾਮ ਕੇ ਧਾਰੀ ਸੁਨਨ ਗਿਆਨ ਧਿਆ ਨਾਮ ਕੇ ਧਾਰੇ ਆਗਾ ਸੁਪਾਤਾਰ ਨਾਮ ਕੇ ਧਾਰੇ ਸਕਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਪਾਵਨ ਨਾਮ ਕੇ ਸੰਗੋਦਰੇ ਸੁਨ ਸਰਾਵਨ ਕਰ ਕਿਰਪਾ ਜਿਹਾ ਆਪਣਾ ਨਾਮ ਲਾਇ ਨਾਨਕ ਚੌਥੀ ਪਾਦ ਮਹਿ ਸੋ ਜਨਗਤ ਪਾਇ ਰੂ ਸਤ ਜਾ ਕਾ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਾਧੁ ਸਤ ਜਾਗਿ ਬਾਣ ਸਤਿਪੁਰਖ ਸਭ ਮਾਹਿ ਸਮਾਨ ਸਤਿ ਕਰਮ ਜਾਗ ਰਚਨਾ ਸਾਧ ਮੂਲ ਸਾਧੁ ਸਾਧੁ ਉਤਪਾਦ ਸਾਧੁ ਕਾਰਣ ਨਿਰਮਲ ਨਿਰਮਲੀ ਜਿਸ ਬੁਝਾਈ ਤਿਸਾ ਸਭ ਪਰੇ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਾਧ ਨਾਨਕ ਗੁਰ ਦਿਪਾਈ ਸਾਧ ਭਜਨ ਸਾਧੁ ਉਪਦੇਸ਼ ਸਾਧ ਤੀਰ ਜਨ ਜਾ ਕਰ ਦਾ ਪ੍ਰਵੇਸ਼ ਸਾਧ ਨਰਤ ਬੂਜਾ ਜੇ ਕੋਈ ਨਾਮ ਜਪਦਾ ਗਿਆ ਦੋ ਆਪ ਸਾਧ ਗਿਆ ਸਭ ਸਾਧ ਆਪ ਜਾਨ ਆਪਣੀ ਵੇਦਕਾਰ ਜਿਸ ਕੇ ਸ੍ਰੇਸ਼ਟ ਸੋ ਕਾਰਨ ਆਰ ਅਵਰ ਨਾ ਬੂਝ ਕਰਦ ਵਿਚਾਰ ਕਰਤੇ ਕੀ ਮੇਦਨਾ ਜਾਨਕ ਗਿਆ ਨਾਨਕ ਜੋ ਦੇਹ ਪਾਵ ਸੋ ਵਰਦੀਆ ਬਿਸਮਨ ਬਿਸਮ ਪੈ ਬਿਸਮਾਇ ਜਨ ਬੂਝਿਆ ਦਸਾਇਆ ਸਵਾਦ ਪ੍ਰਭ ਕਰ ਅੰਗ ਰਾਜ ਜਨ ਰਹਿ ਗੁਰ ਕਾ ਭਜਨ ਪਦਾਰਥ ਲਹਿ ਬੋਇ ਦਾਤੀ ਤੂੰ ਘਟ ਨਾਰ ਜਾ ਕਾ ਸੰਗ ਤਰਾ ਸੰਸਾਰ ਜਨ ਕਾ ਸੇਵ ਸਵੜ ਪਾਗ ਜਨ ਕਾ ਸੰਗੀਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਕਾ ਗੁਰਪ੍ਰਸਾਦ ਨਾਨਕ ਹਰ ਪਾਵ ਸਲੋਕਾਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਵਸੀ ਪੇ ਸੱਚ ਅਸ਼ਪਦੇ ਚਰਨ ਸਾਧੁ ਸਤਿ ਪ੍ਰਸੰਨ ਹਰ ਪੂਜਾ ਸਾਧੁ ਸਤਿ ਸਿਵਦਾਰ ਦਰਸ਼ਨ ਸਾਧੂ ਸਤਿ ਵਿਖਨਾਰ ਨਾਮ ਸਾਧੂ ਸਤਿ ਅਵਨਹਾਰ ਆਪ ਸਾਧੂ ਸਤਿ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਾਧੂ ਸਤਿ ਪ੍ਰਭਕਤਾ ਸਰਤ ਸਾਧ ਸਤਿ ਜਾ ਸੰਤ ਬੁਝ ਨਾਰ ਕੋ ਸਤਿ ਸਭ ਹੋਏ ਨਾਨਕ ਸਾਧੂ ਸਤਿ ਪ੍ਰਭ ਸੋ ਸਤਿ ਸਰੂਪ ਰਹਿਤਾ ਜਨਮਾਨਿਆ ਕਰਨ ਕਰਾਵੰਤ ਨੂੰ ਗੁਰੂ ਪਛਾਣ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੀ ਨਿਰਭਾਉ ਹੋਏ ਵਸਾਨ ਜਿਹ ਤੇ ਬੁਝਿਆ ਤਾਂ ਮਾਹਿ ਸਮਾਨ ਬਸਤ ਮਾਹਿ ਦੇ ਬਸਤ ਗਡਾਈ ਤਾਂ ਕੋ ਭੇਨਾ ਨਾ ਕਹਿਣਾ ਜਾਏ ਬੂਝ ਜਾਏ ਪੂਜਨ ਹਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਉਪਰਾ ਪਾਲਨ ਹਰਾ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਹ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਸ ਸਾਸ ਮਾਰਾ ਆਪਣੇ ਜਨ ਕਾ ਪਰਦਾ ਟੈਕ ਆਪਣੇ ਸੇਵਕ ਕੀ ਸਰਬਾ ਰੱਖੇ ਆਪਣੇ ਦਾਖ ਦੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰੱਖ ਤਾਗ ਆਤਮਿਤ ਕੋਈ ਨਾ ਲੱਖ ਪ੍ਰਭ ਸੇਵਕ ਕੂ ਨਾਮ ਪਾ ਉੱਚਾ ਪ੍ਰਭ ਸੇਵਕ ਉੱਚ ਦੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇ ਨਾਨਕ ਸੋ ਸੇਵਕ ਦਹਿ ਦਹਿ ਪ੍ਰਗਟਾ ਨੀਕੀ ਕੀਰੀ ਮਹਿਕਲ ਰੱਖ ਪਸਮ ਕਰੈ ਲਸਕਰ ਕੋਲ ਰੱਖ ਜਿਸ ਕਰ ਸਾਸ ਨ ਕੱਢ ਤਿਆਉ ਤਾ ਕਰ ਰੱਖ ਦੀ ਕਰ ਹਾਥ ਮਾਨਸ ਜਤਨ ਕਰਤ ਬਹ ਪਾਤ ਤਿਸਕੇ ਕਰਤ ਬਹ ਬਿਰਥ ਜਾਤ ਮਾਰਾ ਨ ਰੱਖ ਵਰਨ ਕੋਈ ਸਰਵ ਜੀਆਂ ਕਰ ਰੱਖ ਸੋਏ ਕਾਹਿ ਸੋਚ ਕਰ ਹਰਿ ਪ੍ਰਾਣ ਜਪ ਨਾਨਕ ਪ੍ਰਭ ਲਖ ਵਡਾਣ ਬਾਰੰਬਾਰ ਬਾਰ ਪ੍ਰਭ ਜਪਿਆ ਪੀ ਅੰਮ੍ਰਿਤ ਇਹੋ ਮਾਨਤ ਅੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਅਸ ਕੇਸ਼ਾਵਰ ਨਾਹ ਦ੍ਰਿਸ਼ਟਾ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਸ ਜੋ ਜਾਨ ਦ੍ਰਵਤਾ ਨਿਮਾਨ ਤਨ ਨਾਮ ਹੈ ਨਾਮ ਸਮਾਨ ਊਠ ਬੈਠ ਸੁਭਤ ਨਾਮ ਕਹ ਨਾਮ ਜਾਨ ਕਰ ਸਾਧੁ ਕਾਇਮ ਬੂਲਹ ਜਹ ਜਿਹ ਬੈ ਦਿਨ ਰਾਤ ਪ੍ਰਭ ਆਪਣਾ ਜਨ ਕਿਵੇਂ ਦਾਤ ਕਰਹ ਭਗਤ ਆਤਮ ਕਾ ਚਾਈ ਪ੍ਰਭ ਆਪਣੇ ਸਿਉ ਰਹੁ ਹੀ ਸਮਾਏ ਜੁਹੁਆ ਹੂਵਤ ਸੋ ਜਾਨ ਪ੍ਰਭ ਆਪਣੇ ਕਾ ਕੁੰਭ ਛਾਨ ਤਿਸਕੀ ਮਹਿਮਾ ਕੌਨ ਬਖਾ ਨਾ ਤਿਸ ਕਾ ਗੁਣ ਕਹੀ ਕਨਾ ਜਨ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਲੀ ਹਿਮਾਨ ਤਨੇ ਆਪਣਾ ਦਿਨ ਜਾਂਦੀ ਹੀ
जेन जन अपना प्रभु पुछाता सो जान सर्वत हो का दाता तुख शरण सर सुख पाव दरस सपा मिटावे और श्याम सगरी छाड़ तुह जन की तू सेवा लाग आवन जान न होवी तेरा नानक तुह जन के पूज हो साधु पैरा श्लोक साधु पुरख जन जानिया साधु तुह का नाम तुह का संग सिख उदरा नानक रुगन का अष्टपदी सतगुर सिख करा प्रत पाल सेवक गुर सदा दयाल सिख की गौर दुरमत माल हिरा गुर वचन हर नाम उतरा सतगुर सिख बंधन काट गुर का सेव बेकार दिहाड़े सतगुर सिख नाम तन दी गुर का सिख डुपागी हे सतगुर सिख हलत बल दुसवार नानक सतगुर सिख जी अनाज सुमार गुर का गृह सेवक जो रह गुर गया मन।

ਕਾਮਨ ਮਨ ਸੋ ਸੇਵਕ ਪਰਮੇਸ਼ਰ ਗਤ ਜਨ ਸੋ ਸਤਿਗੁਰ ਜਿਸ ਰਹਿਤ ਸੋ ਸਤਿਗੁਰ ਜਿਸ ਰਹਿਤ ਹਰ ਨਾਮ ਅਨਕ ਪੈਰ ਗੁਰ ਕਉ ਬਲ ਜਾਉ ਸਰਬਨਿਰਧ ਹਨ ਜੀ ਅਕਾ ਦਾਤਾ ਅਠ ਪਹਿਰੁ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏ ਕਹਿ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਾਇਆ ਨਾ ਜਾਈਆ ਨਾਨਕ ਐਸਾ ਗੁਰ ਬਿੜਭਾਗੀ ਪਾਇਆ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਜੀਤ ਪੇਟ ਸੰਗ ਰਾਮ ਕੁਨਰ ਵਿਪਾਰ ਬਨ ਕੇ ਦਰਗਹਿ ਕਵੀ ਸੁਨ ਕਰ ਵਚਨ ਕਰਨ ਆ ਗਾਨੀ ਮਨ ਸੰਤੋਖ ਆਤਮਪਤੀ ਆਨੇ ਪੂਰਾ ਗੁਰਾਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵਤ ਮਿਲਾਇ ਜਿਹ ਭਾਈ ਕੁਸ ਤਤ ਨਿਕ ਸਾਧ ਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਵਾਨੀ ਨਿਰਾਹਾ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨਾ ਨਾ ਪਾਏ ਅਨਕ ਭਗਤ ਬੰਧਨ ਨਿਯਤ ਕਰਹਿ ਚਰਨ ਕਮਨ ਹਿਰਦੈ ਸਿਮਰਹਿ ਸਾਧ ਬਲ ਹਰਿ ਸਤਿਗੁਰ ਆਪਣੇ ਨਾਨਕ ਜਹ ਪ੍ਰਸਾਦ ਸਪ੍ਰਭ ਜਪਨੇ ਹੁਹਾਰਾ ਸੁ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ।

ਦੁੱਖ ਦੇਖਦੇ ਨਾਸੇ ਤਬਤ ਮਾਹਿ ਠਾਂਡ ਵਰਤਾ ਜਨ ਪੈ ਦੁੱਖ ਨਾਠਿ ਪਾਈ ਜਨਮ ਮਰਨ ਕਿਉਂ ਮਿਟਿਆ ਦੀ ਸੇ ਸਾਧ ਕੇ ਪੂਰਨ ਅਬਦੀ ਸੇ ਪਾ ਚੁਕਾ ਨਿਰਪਾ ਹੋਏ ਬਸ ਸਗਲ ਵਿਆਦਮਾਨ ਦਿਖਾ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮਰਾਰੀ ਖੇਤ ਪਾਈ ਚੁੱਕੇ ਪ੍ਰਾਮ ਕਾ ਮਨ ਸੋ ਨਾਇਨ ਕਹਾ ਰਹਾ ਜਸ ਰਾਮ ਨਿਰਗੁਨਾਇਬ ਸਰਗੁਣ ਪੀ ਉਹ ਕਲਾ ਤਾਰ ਜਿਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕਿਮਤਿਆਂ ਵੀ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਵ ਨਿਰੰਤਰੀ ਕੁ ਸੋਏ ਉਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧ ਕ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕ ਬਾ ਨਾਨਕ ਬਲ ਹਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਦਾਂਸਾ ਰਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰ ਇੱਕ ਸਿਮਨਾਮ ਆਦ ਹਰ ਔਰ ਉਪਾਵ ਸਮੀਤ ਬਿਸਾਰ ਚਨ ਕਮਲ ਰਿਦਮ ਹਰਤਾਰ ਕਰਮ ਕਾਂ ਸੋ ਪ੍ਰਭ ਸਮਰਾਜ ਦ੍ਰਿੜ ਕਰ ਗਹੁ ਨਾਮ ਹਰ ਵਾਦਿਹੁ ਤਨ ਸੰਗ ਚਹੁ ਹੋਵਹ ਭਗਵੰਤ ਸੰਤ ਜਨਾ ਕਾ ਨਿਰਮਲ ਮੰਤੀ ਕਾਸ ਰਾਖ ਮਨ ਵਾਹਿ ਸਰਵ ਰੋਗ ਨਾਨਕ ਮਿਟ ਜਾਹਿ ਜਿਹ ਤਨ ਕਾ ਉਚਾਰ ਕੁੰਟ ਉਠਤਾ ਸੋ ਤਨ ਹਰ ਸਿਵਾ ਤੇ ਪਾਵਹਿ ਜਿਸ ਸੋ ਕਾ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇਸ ਸੋਭਾ ਕਉ ਕਰਹਿ ਭਲੀ ਕਰਨ ਸਾ ਸੋਭਾ ਬਜ ਹਰ ਕੀ ਸਰਣੀ ਅਨ ਕਿਉ ਪੈ ਰੋਗ ਨਾ ਜਾਏ ਰੋਗ ਮਿਟਾ ਹਰ ਅਵਖਤ ਲਾਇ ਸਰਵ ਨਿਦਾਨ ਮੈਂ ਹਰ ਨਾਮ ਨਿਦਾਨ ਜਬ ਨਾਨ ਦਰਗਹਿ ਪ੍ਰਵਾਨ ਮਨ ਪ੍ਰਭੂਤ ਹਰ ਕੈ ਨਾਇ ਦਹ ਦਿਹ ਤਵ ਤਵ ਠਾਇ ਤਾ ਕੋ ਬਿਘਨ ਲਗ ਕੁ ਜਾ ਕਰਦਾ ਬਸ ਹਰ ਸੋਈ ਕਲਤਾ ਦੀ ਠੰਡ ਹਰ ਨਾਮ ਸਿਮਰ ਸਿਮ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇਆ ਸਪੁਰਤ ਪਾਇ ਆਦਮ ਪ੍ਰਕਾਸ਼ ਤੇ ਤੁ ਘਰ ਜਾਏ ਬਸ ਮਨਾਸੀ ਕਹਿੰਦਾ ਕਾਟ ਜਮ ਫਾਸੀ ਤਦ ਵਿਚਾਰ ਕਹੇ ਜਨ ਸਾ ਚਾਰ ਜਨਮ ਮਰ ਸੋ ਕਹਿ ਚੁਕਾ ਚਾਹ ਆਵਾਗਮਨ ਮਿਟੇ ਪ੍ਰਭ ਸਿਵਾ ਤਿਆਗ ਸਰਨ ਕਰ ਦੇਵ ਇਉਂ ਰਤਨ ਜਨਮ ਕਹੋ ਉਧਾਰ ਹਰ ਹਰ ਸਿਮਰ ਪ੍ਰਾਣ ਯਾਦ ਹਰ ਅਨ ਕੇ ਪਾਵਨ ਸੁਟ ਨਾਰ ਸਿਮਰਤ ਸਾ ਸਤ ਵੇਦ ਵਿਚਾਰ ਹਰ ਕੇ ਭਗਤ ਕਰਹੁ ਮਨ ਲਾਇ ਮਨ ਵੰਛਤ ਨਾਨੁ ਫਲ ਪਾਏ ਸੰਗਨ ਚਾਲ ਤੇਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਹਾਰਾਜ ਸੋ ਤਮੀਤ ਕੁਟਾ ਵਿਹਾਰ ਬਨਤਾ ਇਨਤੀ ਕਹੋ ਤੁਮ ਕਮ ਸਨਾਥ ਰਾਜ ਰੰਗਮੈ ਬਿਸਥਾਰ ਇਨਤੀ ਕਹੋ ਕਮ ਛੁਟਕਾਰ ਆਸ ਹਸਤੀ ਰਾਥ ਅਸ ਵਾਰ ਝੂਠਾ ਡੰਭ ਝੂਠ ਪਾ ਸਰ ਜਿੰਦੀ ਅਤਿ ਬੁਝਾ ਨਾ ਬਿਗਨ ਨਾ ਬਿਸਾਨਾ ਨੂੰ ਪੁਛਤਾ ਨਾ ਗੁਰ ਕੀ ਵਾਤ ਤੂੰ ਲਿਹੀ ਏ ਆਨੇ ਭਗਤ ਬਿਨਾ ਭਾ ਡੂਬੇ ਸਿਆ ਨ ਹਰ ਕੇ

ਰਹਿਤ ਕਦ ਪਾਵ ਸਾਰ ਭੂਤ ਸਤਰ ਗੁਨਾਮ ਸਹਿ ਸੁਭਾਯੁ ਨਾਨਕ ਗੁਣ ਗਾਇਬ ਗੁਣ ਗਾਇਬ ਤੁਤੀਰੀ ਉਤਰ ਸਮੈਡ ਬਿਨ ਸਜਾ ਹੋਮੈ ਬਿਖ ਫੈਲ ਹੂਹਿਆ ਚਿੰਦ ਵਾਸਾ ਸੁਖਨਾਰ ਸਾਸ ਗ੍ਰਾਸ ਸਰਨਾਮ ਸੰਭਾਲ ਛਾੜ ਸਿਆਨ ਸਗਰੀ ਮਨਾ ਸਾ ਸੰਗ ਪਾਵੈ ਹਸਾ ਜਤਨ ਹਰ ਪੂੰਜੀ ਸੰਚ ਕਰ ਵਿਆਹ ਹਾਰੀ ਹਾ ਸੁਖ ਦਰਗ ਜੈਕਾਰ ਸਰਬ ਨਿਰੰਤਰੀ ਕੁਦੀ ਕਹ ਨਾਨਕ ਜਾ ਕੇ ਮਸਤਕ ਲੇਖ ਕੁਜਾਬੀ ਕੁਸਲਾਹੀ ਏਕ ਸਿਮਰੇ ਕੁਮਨਾਹੀ ਕਸਕੇ ਗੁਣ ਗਾਉ ਅਨੰਤ ਮੰਤਾ ਜਾਵੀ ਇੱਕ ਭਗਵਾਨ ਦੀ ਕੋਈ ਏਕ ਹਰਿਆ ਪੂਰਨ ਪੂਰੇ ਪ੍ਰਭਿਆ ਬਨਕ ਵਿਸਥਾਰ ਏਕ ਦਿਪਾ ਏਕ ਅਰਾਧ ਪ੍ਰਾਸ਼ਤ ਕੈ ਮੰਤਰ ਅੰਤਰੀਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਣ ਆਏ ਨਾਨਕ ਪ੍ਰਭੀਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚ ਜਾਂ ਜਾਚ ਪ੍ਰਵਦਾਨ ਕਰ ਕਿਰਪਾ ਦੀ ਵਹ ਹਰਨਾਮ ਸਾਜਨ ਕੀ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕਿਕਨ ਗਾਇਆ ਵੈ ਸਾ ਸਾ ਪ੍ਰਭ ਤੁਮ ਹਿੰਦੀ ਆਇਆ ਵੈ ਚਰਨ ਕਮਸਾ ਲਾਗੇ ਪ੍ਰੀਤ ਭਗਤ ਕਰ ਆਉ ਪ੍ਰਭ ਕੀ ਨਿਤ ਨੀਤ ਕੋਟ ਏਕੋ ਆਨੰਦ ਹੈ ਨਾਨਕ ਮੰਗਣਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆ ਰਹ ਪਾ ਬੇਲਾ ਕੋਈ ਜਿਨ ਚਾਖਿਆ ਸੇ ਜਾਨ ਤ੍ਰਿਪਤਾਨੀ ਪੂਰਨ ਪੁਰਖ ਨਹੀਂ ਡੁਲਾਨੀ ਸੁਬਰ ਭਰੇ ਪ੍ਰੀਮ ਰਸ ਸੰਗ ਉਪਜਾ ਚਾਹੂ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਿਵਲਾ ਗੁੜ ਪਾਗੀ ਜਪਿਆ ਪ੍ਰਭ ਸੁ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨਸਾ ਪੂਰੀ ਭਈ ਸਾਧਗੁਰ ਦੇ ਨਿਰਮਲ ਮਤ ਲਈ ਜਨ ਕਾ ਪ੍ਰਭ ਹੋਇ ਉਹਦਾ ਯਾਰ ਸੇਵਕ ਨੂੰ ਸਦਾ ਨੇ ਹਰ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰਨ ਦੂਖ ਪ੍ਰਮ ਗਾਇਆ ਇਸ ਪੁੰਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਦਿੰਦੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਾ ਜ ਕਾਲ ਨਾ ਪਾਨ ਸੁਖ ਬਿਸਰਾ ਜੀ ਕੀਆ ਜਾਣਾ ਸੁਖ ਬਿਸਰਾ ਜੰਗ ਸਾਹਿਬ ਕਿਸ ਦੀ ਆ ਸੋ ਕਿਉਂ ਬਿਸਰਾ ਜੀ ਜੀਵਨ ਜੀ ਆ ਸੋ ਕਿਉਂ ਬਿਸਰਾ ਜੀ ਅਗਨ ਮਹਾਰਾਖ ਗੁਰੂ ਪ੍ਰਸਾਦ ਕੋ ਬੇਲਾ ਲਾਖ ਸੋ ਕਿਉਂ ਬਿਸਰਾ ਜੀ ਵੇਖ ਤੇ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ

ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਵੈਕੁੰਠ ਮੁਕਤ ਮੋਖ ਪਾਈ, ਨਿਮਖ ਹਰ ਕੇ ਗੁਣ ਗਾਇਨ ਕਰਾਇ, ਭੋਗ ਵਡੇ ਆਈ, ਹਰਿ ਕੇ ਨਾਮ ਕੀ ਕਥਾ ਮਨ ਪਾਈ, ਵਾ ਭੋਜਨ ਕਾ ਪ੍ਰਸੰਗੀਤ ਰਸਨ ਜਾਪਤੀ, ਹਰ ਹਨੀਤ ਭਰੀ ਸੋ ਕਰਨ ਸੁਭਾ ਧਨਵੰਤ, ਹਿਰਦੈ ਵਸੀ ਪੂਰਨ ਗੁਰਮੰਤ, ਸਾਧਸੰਗ ਪ੍ਰਾਪਤੀ ਹਨਵੈ, ਸਰਵ ਸੁਖਨਾਨ ਪ੍ਰਗਾ ਸਲੋਕ, ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧਿ ਆਪਨ ਕੀਆ ਨਾਨਕਾ ਪੀਹੀ ਫਿਰ ਜਾ ਬਸ਼ਟਪਦੀ, ਜੈ ਅਕਾਰਿ ਹੁਕਾਸ਼ਨਾ ਦ੍ਰਿਸ਼ਟੇ ਤਵ ਆਪਨ, ਤਵ ਕਹਿਤੀ ਉਤ ਜਬ ਤਾਰੀ ਆਪਨ, ਸੁਨ ਸਮਾਧ ਤਵ ਵੈਰ ਵਿਰੋਧ, ਕੇਸ ਸੰਕੁਮਾਤ ਜਬ ਇਸਕਾ ਵਰਨ ਚੀਹਨ ਨਾ ਜਾਪਤ, ਤਾਪ ਹਿਰਖ ਸੋਗ ਕਹਿ ਕਿਸ ਵਿਆਪਤ, ਜਬ ਆਪਨ ਆਪ ਆਪਾਰ ਪ੍ਰਮਤਾ ਮੂਹ ਕਹਿ, ਕਿਹੋਤ ਪਰਮਾਪਨ ਖਿਰਾ ਵਰਤੀ, ਜਾ ਨਾਨ ਕਰਨ ਆਨਾ ਦੂਜਾ, ਜਮ ਹੋਤ ਪ੍ਰਭ ਕੇਵਲ ਧਨੀ, ਤਾ ਬੰਧ ਮੁਕਤ ਕਹੁ ਕਿਸ ਕੋ ਗਾਨੀ, ਜੈ ਵੀ ਕਹਿ ਹਰ ਗੁਮ ਅਪਾਰ, ਤਵ ਨਰਕ ਸੁਰਗ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਾਹਿਬ ਸੁਭਾਈ, ਤਵ ਸਿਵ ਸਕਤ ਕਹੁ ਕਿਤ ਠਾਇ, ਜਬ ਆਪ ਆਪ ਆਪਣੀ ਜੋਤ ਧਰਾ, ਤਵ ਕੌਣ ਨਿਡਰ ਕੌਣ ਕਾ ਡਰ, ਆਪਨ ਚਲਤ ਆਪ ਕਰਨੇ ਆਰ ਨਾਨਕ ਠਾਕੁਰ ਕਮੇ ਅਪਾਰ, ਅਵਨਾਸੀ ਸੁਖ ਆਪਨਾਸਨ, ਤਹ ਜਨਮ ਵਰਨ ਕਹੁ ਕਹਿ ਵਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਈ, ਤਵ ਜਮ ਕਿਤਰਾਸ ਕਹੁ ਕਿਸ ਹੋਏ, ਜਬ ਅਵਗਤ ਆ ਗੋਚਰ ਪ੍ਰਭੀਕਾ, ਤਵ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰੈ ਗਦੀ, ਤਵ ਕਉ ਛੁਟੇ ਕਉਨ ਬੰਧਨ ਬਾਧਿ, ਆਪਣਾ ਆਪ ਆਪ ਹੀ ਅਚਰ, ਜਾ ਨਾਨਕ ਆਪਨ ਰੂਪ ਆਪ ਹੀ ਅਪਰ, ਜਾ ਜਹ ਨਿਰਮਲ ਪੁਰਖ ਪੁਰਖ ਪਾ ਤੋਤਾ, ਤਹ ਬਿਨ ਮੈਲ ਕਹੁ ਕਿਆ ਤੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਸਾਰ ਛਤਰ ਲਗਤ ਕਹੁ ਕੀਸ, ਜਹ ਜੋ ਸਰੂਪ ਜੋ ਸੰਗ ਸਮਾਵ, ਤਹ ਕਿਸ ਭੂਖ ਕਵਨ ਤ੍ਰਿਵ ਤਵ ਕਰਨ ਕਰਾਵਨ, ਕਰਨ ਆਰ ਨਨ ਕਰਤੀ ਕਾ ਨਾਹ ਸੁਮਾਰ, ਜਬ ਆਪਣੇ ਸੁਭ ਆਪਣੇ ਸੰਗ ਬਨਾਈ, ਤਬ ਕਵਨ ਵਾਇ ਬਾ ਮਿੱਤਰ ਸੁਤ ਭਾਈ, ਜਹ ਸਰਬ ਕਰਾ ਆਪ ਹੈ ਪ੍ਰਵੀਨ, ਤਹ ਬੇਦ ਕਤੀਬ ਕਹਿ ਕੁਚੀਨ, ਜਬ ਆਪਣ ਆਪ ਆਪ ਉਰਤਾਰ, ਤਵ ਸਗਨ ਅਵ ਸਗਨ ਕਹਿ ਵਿਚਾਰ, ਜਹ ਆਪਨ ਊਚ ਆਪਣ ਆਪ ਨੀਰਾ, ਤਹ ਕੌਣ ਠਾਕੁਰ ਕੌਣ ਕਹਿ ਚੇਰਾ, ਬਿਸਮ

ਇੱਕ ਭਗਵੰਤਾ ਤਹ ਕੌਣ ਅਚਿੰਤ ਕਿਹ ਲਗ ਚਿੰਤ ਜਹਾਂ ਆਪਣਾ ਪੂਰਾ ਪਤੀ ਅਰ ਤਹ ਕੌਣ ਕਥ ਕੌਣ ਸੁਨ ਨਿਹਾਰ ਬਹੁ ਬਿਆਨ ਦੂਜ ਦੇਉ ਚ ਨਾਨਕ ਉਸ ਕਵਾ ਪਹਿ ਪਾਹੂ ਚਾ।

ਵਰਤਨਾ ਨਾਨਕ ਕੋ ਪਸਰਿਆ ਦੂਜਾ ਕਹਿਣ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਨ ਨਿਹਾਰ ਆਪ ਹੀ ਕਾਵਿ ਸਥਾਰ ਜਾਂਦ ਭਗਤ ਸ੍ਰਿਸ਼ਟਿ ਉਪਾਇਆ ਆਪਣਾ ਪਾਣੀ ਲੈ ਸਮਾਏ ਤੂੰ ਤੇ ਪਿੰਨ ਕਿਛੁ ਹੋਏ ਆਪਨ ਸੂਤ ਸਭ ਜਗਤ ਪ੍ਰੋਇ ਜਾਕ ਪ੍ਰਭ ਜੀਵਾ ਪੂਜਾ ਸਚ ਨਾਮ ਸੂਈ ਜਨ ਪਾਏ ਸੂ ਸਮਦਰ ਸੀ ਤਤ ਕਵੀ ਤਨਾ ਨੂੰ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਿ ਦੀਨ ਦਿਆਲ ਅਨਾਥ ਕਨਾਥ ਜਿਸ ਰਾਖ ਹੈ ਤਿਹ ਕੋਇ ਨਾ ਮਾਰ ਸੁਮੂਆ ਜਿਸ ਮਨ ਵਸਾਰ ਤਿਹ ਤਾਜ ਅਵਰ ਕਹਾਂ ਕੋ ਜਾਏ ਉਬਰ ਤਿਸ ਤਾਜ ਅਵਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗ ਜਾਗ ਸਭ ਹਾਥ ਅੰਤਰ ਬਾਹਰ ਜਨ ਹੁਸਾਤ ਗੁਣ ਨਿਧਾਨ ਬਿਆਨ ਦੇ ਪਾ ਨੰਦ ਸਤ ਪ੍ਰਹਾਰ ਪੂਰਨ ਪੂਰੇ ਹਿ ਦਿਆਲ ਸਭ ਉਪਰ ਵਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਵਿਆਹ ਪ੍ਰਤ ਪਾਲੇ ਜੀਵਨ ਵਹ ਪਾਤ ਜੋ ਜੋ ਰਚਿਓ ਸੋ ਤਿ ਸਹਿ ਦਿਆਜ ਭਗਤ ਹਰੇ ਮਲਾਈ ਭਗਤ ਕਰੇ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਜਨ ਲਾਗ ਹਰੀ ਕਹਿ ਨਾਇ ਦੁਸਕਿਆਸ ਨ ਬਿਰਤੀ ਜੈ ਸਿਵ ਕਵ ਸਿਵਾ ਬਨ ਆਯੂ ਕੰਬੂਜ ਪਰਮ ਪਦ ਪਾਈ ਇਸ ਦੇ ਉਪਰ ਨਹੀਂ ਵਿਚਾਰ ਜਾ ਕਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਨੰਦ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ

ਪਦਮਾਰੀ ਟੀਕਾ ਟੇਕ ਰੱਖੋ ਮਨ ਮਾਹੀ ਨਾਨਕ ਬਾਹਰ ਨਾ ਆਵਹਿ ਜਾਹਿ ਤਿਸ ਦੇ ਦੂਰ ਕਹਾਂ ਕੋ ਜਾਇ ਉਬਰਾ ਰੱਖ ਨਾਰ ਤਿਆਇ ਨਿਰ ਪਾਉ ਜਪੈ ਸਕਲ ਪਾਉ ਮਿਟੈ ਪ੍ਰਭ ਕਿਰਪਾ ਤੂੰ ਪ੍ਰਾਣੀ ਛੁਟੈ ਜੇਸ ਪ੍ਰਭ ਰਾਖੈ ਦਹਿ ਨਾਹੀ ਦੁਖ ਨਾਮ ਜਪਤ ਮਨ ਉਤ ਸੁਖ ਚਿੰਤਾ ਜਾ ਮਿਟ ਅਹੰਕਾਰ ਤਿਸ ਜਨ ਕਪੂਏ ਨ ਪਹੁੰਚ ਨਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਗ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸਨ ਸੁੰਦਰ ਹੈ ਰੂਪ ਤਾਨ ਸੇਵਾ ਸਿਵ ਪ੍ਰਵਾਨ ਅੰਤਰ ਜਮ ਪੁਰਖ ਪ੍ਰਦਾਨ ਜਿਸ ਮਨ ਵੈਸਾ ਸੋਧ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਧਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅਧੀਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਲ ਸਮੇਗਰੀ ਸਕਟ ਮਾਇ ਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਸ ਕਬ ਸਰਾਮ ਸੁਨ ਸਮਾਦ ਅਨਹਤ ਤਹਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਦੀ ਕਹਿ ਸਭ ਦਿਖਾਈ ਨਾਨਕ ਦੇਹ ਜਾਂ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਤਰਨ ਵਾਹੀ ਆਕਾਸ ਪਾਇਆਲ ਸਰਵ ਲੋਕ ਪੂਨ ਪ੍ਰਤ ਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੇ ਸੀ ਆਗੇ ਤੈਸਾ ਕਰਮ ਪਾਵਣ ਪਾਣ ਵੈ ਸੰਤਰ ਮਾਹੀ ਚਾਰ ਕੁੰਟ ਦਹ ਦਿਸੇ ਸਮਾਹ ਦਿਸ ਦੇ ਪੈ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਇ ਬੀਤ ਪ੍ਰਾਣ ਸਿਮਰਤ ਮੈਂ ਦੀਕ ਸਸੀ ਅਰ ਸੂਰ ਨਖੀਆ ਤਰ ਮਹੀਕ ਬਾਣੀ ਪ੍ਰਭ ਸਾ ਕੋ ਬੋਲਿਆ ਵਡੂ ਨ ਕਮ ਹੰਡੂ ਲੈ ਸਰਬ ਕਲਾਕਾਰ ਕੀਲਾ ਕੀਲ ਮੂਲ ਨ ਪਾਈ ਆ ਗੁਣ

ਸੰਤ ਜਨ ਕਹਿ ਹਿਰਦਿ ਹੈ ਧਰਮ ਸੰਤ ਜਨ ਸੁਨਿਹ ਸੋ ਵਚਨ ਸਰਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਰਹਿਤ ਸਾਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਕਮਾਨ ਕਰਨ ਕਰਨ ਹਾਰ ਪ੍ਰਭ ਜਾਨ ਅੰਤਰ ਵਸੀ ਬਾਹਰ ਵਿਓਹਿ ਨਾਨਕ ਦਰਸ਼ਨ ਦੇ ਸਾਮੂਹਿ ਆਪ ਸਾਧ ਕੀਆ ਸਭ ਸਾਤ ਤੇ ਪ੍ਰਭ ਦੇ ਸਗਲੀ ਉਤਪਾਤ ਤਿਸ ਭਾਵੈ।

ਪ੍ਰਗਟ ਸਭ ਲੋਇ ਸਬਦ ਊਚ ਪਾਇਆ ਸਥਾਨ ਬਾਹ ਨ ਹੋਇਆ ਵੰਜਾਨ ਹਰ ਤਨ ਖਾੜ ਚਲਾ ਜਾਂ ਸੂਜਨ ਨਾਨਕ ਜਿਸ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਗਤ ਬੋਧ ਗਿਆਨ ਸਰਬ ਸਿਧ ਵਿਦਿਆ ਤਪ ਯੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਣ ਪ੍ਰਕਾਸ਼ ਸਭ ਕੇ ਮਾਧ ਸਕਲ ਦੇਵਤਾ ਸੁੰਦਰ ਚਤੁਰਤਾ ਕਾਬੀਤਾ ਸੁੰਦਰ ਸੇਖ ਦ੍ਰਿਸ਼ਟੇਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾਂ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈਏ ਹੈ ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੇ ਸਦਾ ਪਵਾਈਏ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਪੂਜੈ ਤਾਂ ਹੋਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਰ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਪੈ ਦਿਸੈ।

ਹੈ ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰੋ। ਆਖੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਹ ਦਿਸੈ ਦਰਬਾਰ। ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਵੜਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਆ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਆ ਗੁਣੀ ਨਿਧਾਨ। ਗਾਵੀਆ ਸੁਣੀਐ ਮਨ ਰੱਖੀਐ ਭਾਉ। ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਈ ਕਰੀ। ਜੇਤੀ ਸਿਰ ਠਿਉਪਾਈ, ਵਿਖਾ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵਿਰ ਜਾਣੀਆਂ ਨਾਲ ਚੱਲੈ ਸਭ ਕੋਈ। ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟਕਾਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤਿਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿਧਵੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੇ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਈਸਰ ਬ੍ਰਹਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ। ਸੁਣਿਆ ਜੁਗ ਜੁਗਤ ਤਨ ਭੇਦ, ਸੁਣਿਆ ਸਾਧ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸੜਕਾ ਇਸ਼ਨਾਨ। ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਸਰਾ ਗੁਣਾਂ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਦੇ ਪਾਵੈ ਰਾਹੋ, ਸੁਣਿਆ ਹਾਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ। ਕਾਗਦ ਕਲਮਾਂ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਸਗਲ ਪਾਉਣ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਪਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲਿਆ ਰੂਪ ਕੀਤੀ ਦਲ ਜਾਣੈ ਕੌਣ ਕੂਤ ਕੀਤਾ ਵਸਾਓ ਕੋ ਕਵਾਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਓ ਸੰਖ ਪੂਜਾ ਸੰਘ ਤਵਤਾਓ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਯੋਗ ਮੰਦਰ ਹੈ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਸੰਘ ਸੁਰਮ ਪਕਸਾਰ ਸੰਖ ਮੁੱਲ ਬੁਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਘ ਗਲਬੜ ਹੱਤਿਆ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ

ਗਮ ਅਸੰਖ ਲੋ ਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ

ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਅਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁਤੀ ਮਾਹੋ।

ਸਗਾਸ ਕੋੜ ਕੋੜ ਗੋਪਾਲ ਥੱਕੇ ਵੇਦ ਕਹਿ ਨਿਕਵਾਤੋ ਸੈਸ ਅਠਾਰਾਂ ਕਹਿਨਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਬਹਾ ਪਵੈ ਸੰਬੰਧ ਨਾ ਜਾਣੀਆ ਹੈ ਸੰਬੰਧ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਦੁਲ ਨਾ ਹੋਵਨੀ ਜੇ ਤਿਸ ਮਨੋਹਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਅੰਤ ਅੰਤ ਨਾ ਕਰਨਾ ਦੇਣ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ

ਵੱਡਾ ਸਾਹਿਬ ਉੱਚਾ ਥਾ ਉੱਚ ਉੱਪਰ ਉੱਚਾ ਨਾਮ ਇਵੜ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤਿਲ ਨਾ ਤਮਾਏ।

ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ, ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇਤੀ ਆ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲ ਮੁੱਲ ਆਖਿਆ ਨਾ ਜਾਏ। ਆਖ ਆਖ ਰਹਿ ਲਿਵਲਾਏ, ਆਖੇ ਵਿਦ ਪਾਠ ਪੁਰਾਣ, ਆਖੇ ਬੜੇ ਕਰੈ ਵਖਿਆਣ, ਆਖੇ ਬਰਮੇ ਆਖੇ ਇੰਦੋ, ਆਖੇ ਗੁੱਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰਮੁੰਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ, ਜੇ ਵਟ ਪਾਵੇ ਤੇ ਵਟ ਹੋਏ, ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਕਾ ਵਾਰਾ ਕਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਵ ਸੰਭਾਲੇ ਵਾਜੇ ਨਾਦ, ਨੇਕ ਸੰਖਾ ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹੀ ਅਨ, ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ, ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦੇ ਅੰਦਾਸਨ ਬੈਠੇ ਦੇਵਤੇ ਆਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀ ਅਮਨ ਮੋਹਨ ਸੁਰਗ ਮਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅਲਸਰ ਤੀਰਥ ਨਾਲੇ, ਗਾਵੈ ਜੋਤ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇ ਤਦਨੋ ਗਾਵੈ ਜੋ ਤੁਧ ਭਾਵਨ, ਰਥ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਜਿਤਨਾਵਨ, ਨਾਨਕ ਕਿਆ ਵੀ ਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸੱਚੀ ਨਾਈ।

ਸੰਜੋਗ ਵਿਜੋਗ ਤੋ ਕਰ ਚਲਾਵੈ ਲਿਖਿਆ ਵੈ ਭਾਗਵਤ ਦੇਹ ਤਿਸ ਆਦੇਸੋ ਆਦਿ ਨੀਲਨ ਆਦਿ ਨਾਹਤ ਜੁ ਜੁਗ ਏਕੋ ਵੇ ਸੋ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ

ਕਿਤੇ ਦੇਵਦਾਨ ਮੁਨ ਕੀਤੇ, ਕਿਤੇ ਰਤਨ ਸੰਬੰਧ, ਕਿਤੇ ਅਖਾਣੀ, ਕਿਤੇ ਬਾਣੀ, ਕਿਤੇ ਪਾਤ ਨਰਿੰਦ, ਕਿਤੇ ਅਸੁਰਤੀ ਸੇਵ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿਥੈ ਨਾਦ ਬਨੋਦ ਕੋੜ ਆਨੰਦ, ਸਰਮਖੰਡ ਕੀ ਬਾਣੀ ਰੂਪ, ਜਿਥੈ ਘਾੜਤ ਘੜੀਆ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਜਿਥੈ ਘੜੀਆ ਸੁਰਤ ਮਤ ਮਨ।

ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ।

ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਯੁਗ ਯੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਭਰਮੀ ਭੋਗੀ ਭੁਗਤੇ ਨਮੋ ਯੁਗ ਯੁਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰਿਤ ਪ੍ਰਿਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਗ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਚਦਾ ਬੁਝਦਾ ਬ੍ਰਿਤ ਕਰਤਾ ਦੌਰਦ ਅਰਧੰਗ ਗੰਗੋਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰਗ ਸਦਾ ਸਰਬਦਾ ਸਿਰਦਾਤਾ ਦਿਆਲੰਗ ਅਸ਼ੇਤੀ ਭੇਤੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤਾ ਸਤਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੇਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਉਗਾਦੇ ਪਾਦੇ ਨੰਦੇ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੋਂ ਨਰਨਾਥੇ ਨਮਸਤੋਂ ਪਰਮਾਥੇ ਨਮਸਤੋਂ ਗੰਜੇ ਨਮਸਤੋਂ ਪੰਜੇ ਨਮਸਤੋਂ ਕਾਲੇ ਨਮਸਤੋਂ ਪਾਲੇ ਨਮੋ ਸਰਵਦੇਸੇ ਨਮੋ ਸਰਵੇਸੇ ਨਮੋ ਰਾਜ ਰਾਜੇ ਨਮੋ

ਸਮਾਇਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬਗੰਧਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸਹਸਤ੍ਰ ਨ ਜਾਨੀ ਜੈ ਰੂਪ ਰੰਗਾਰ ਰੇਖ ਪਰਮ ਵੇਦ ਪੁਰਾਣ ਜਾਕੈ ਨਿਰ ਭਗਤ ਨਿਤ ਗੁਰ ਸਿਮਰਤ ਪੁਰਾਣ ਸਹਸਤ੍ਰ ਨਾ ਆਵ ਹੀ ਬਹੁਜਿਤ ਮਦ ਭਾਰ ਸ਼ੰਤ ਵਹਿ ਪ੍ਰਸਾਦ ਗੁਣ ਗਾਨ ਉਦਾਰ ਮਹਿਮਾ ਪਾਰ ਅਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ

ਕਾਤਿਆ ਖੰਡ ਆਲਸਿਆ ਕਰਮ ਦ੍ਰਿਸਿਆ ਧਰਮ ਸਰਬਾ ਪ੍ਰਨਾਡਿਆ ਨਿਲਬਾਡਿਆ ਚਾਚਰੀ ਛੰਦ ਵੈ ਪ੍ਰਸਾਦ ਉਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਜਤਰ ਚੱਕਰ ਕਰਤਾ ਜਤਰ ਚੱਕਰ ਹਰਦਾ ਜਤਰ ਚੱਕਰ ਦਾਨੇ ਜਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਜਤਰ ਚੱਕਰ ਪਰਤੀ ਜਤਰ ਚੱਕਰ ਪਾਲੇ ਜਤਰ ਚੱਕਰ ਕਾਲੇ ਜਤਰ ਚੱਕਰ ਪਾਸੇ ਜਤਰ ਚੱਕਰ ਵਾਸੇ ਜਤਰ ਚੱਕਰ ਮਾਨਿਆ ਜਤਰ ਚੱਕਰ ਦਾਨਿਆ ਜਤਰੀ ਛੰਦ ਨ ਸਤਰਾ ਨ ਮਿੱਤਰੈ ਨ ਪਰਮੰਗ ਨ ਪਿੱਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤ ਪ੍ਰਸਾਦ ਕਰਤੇ ਕੇ ਅਸ਼ਿਜ ਦੇਸੈ ਕੇ ਬਿਜ ਭੇਸੈ ਕੇ ਅਗੰਜ ਕਰਮੈ ਕੇ ਭੰਜ ਭਰਮੈ

ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰਗ ਪਰ ਹੈ, ਸਰਬੰਕਰ ਹੈ, ਸਰਬਾਸਿਆ ਸਰਬਨਾਸਿਆ ਹੈ, ਕਰਨਾ ਕਰ ਹੈ, ਬੇਸੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ।

ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਬਾਨ ਪਾਨੇ ਨਮੋ ਕਲਾ ਕਰਤਾ ਨਮੋ ਸਾਂਦ ਰੂਪੇ ਨਮੋ ਇੰਦਰ ਇੰਦਰੇ ਨਾਦੰ ਵਿਭੂਤੇ ਕਲੰਕਾਰ ਰੂਪੇ ਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਗ ਪੰਕੇ ਭੰਗੀ ਇਸ ਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਕਾਲੇ ਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਭੈ ਅਵੈ

ਸਾਧ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਗੁ ਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਦਾਨੰਦ ਸਤਰੰਗ ਪ੍ਰਣਾਸੀ ਕ੍ਰਿਮਲ ਕੁਨਿੰਦਾ ਸਮਸਤਲ ਨਿਵਾਸੀ

ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਦਾ ਪ੍ਰਸਾਦ ਸੋਈਏ ਸਰਾਵੰਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੁਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਨਿਕਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਖੂ ਨਾ ਦੇਖੀਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਕੌਣ ਕੋ ਜਾਤ ਨਵਾਰੇ ਭਾਰੀ ਪਜਾਨ ਕੇ ਭੂਪਲੀ ਬਿਦਨਿਆਵ ਰਸੀਤ ਨਾ ਜਾਤ ਵਿਚਾਰੇ ਤੇ ਪਏ ਤੋ ਕਾਮ ਪਏ ਭੂਪਦਵੰਤ ਕੋ ਨੰਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਹ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜਕ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈਨੀ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਵੰਤ ਕੁਵੰਤ ਕੇ ਧਾਮ ਸੁਧਾਰੇ ਤੀਰਥ ਨੰਦ ਆਦਮ ਦਾਨ ਸੋ ਸੰਜਮ ਨੇ ਮਨ ਇੱਕ ਬਸੇਖ ਹੈ ਵੇਦ ਪੁਰਾਣ ਕਤੇਵ ਕੁਰਾਨ ਜਮੇਨ ਜਮਾਨ ਸਬਾਨ ਕੇ ਭਿਖੈ ਪਵਨ ਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ।

ਦੇ ਸੁਮਲਿੰਦ ਮਵਾਸਨ ਮਾਤਿਕ ਜਾਣ ਕੇ ਮਨ ਮਲਈਆ ਕਾਲੇ ਕੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਜਕ ਨੇਕ ਸੋ ਇੱਕ ਦਵਈਆ ਦਾਨਵ ਦੇ ਫਰਿੰਦਨ ਸਾਚਰ ਪੂਤ ਭੇਖ ਭਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਬਾਪਨ ਕੇ ਬੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸੱਤਰ ਸਵੈ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਰਾਧਪ ਜੰਤਰ ਲੋਕ ਕੋ ਰਾਜ ਕਰਾਂਗੇ ਗੋਟਿ ਸਨਾਨਕ ਜਾਤਿਕ ਦਾਨ ਅਨੇਕ ਸੁਅੰਬਰ ਸਾਰ ਭਰੈਂਗੇ ਬ੍ਰਹਮੇ ਸਰ ਬਿਸਨ ਸਜੀ ਪਦ ਅੰਤ ਪਥੇ ਜਮ ਪਾਸ ਭਰੈਂਗੇ ਜੇ ਨਰ ਸ੍ਰੀ ਪਦ ਕੇ ਪਰਸੈ ਭਗਤੇ ਨਰ ਫਿਰ ਨਾ ਦੇ ਤਰੰਗੇ ਕਾਂ ਪਿਓ ਜੋ ਦਹੁ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਂ ਲਗਾਇਓ ਨਾਦ ਫਿਰਿਓ ਲੀਏ ਸਾ ਸਮੁੰਦਰਨ ਲੋਗਿਓ ਪ੍ਰਲੋਗੋ ਆਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਹਜ ਕਹੂੰ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਬਿਛਾ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਸ ਦਰ ਸ਼ਾਹ ਪੂਰਨ ਹੋਏ ਚਿਤ ਕੀ ਸ਼ਾਹ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਸਵੈ ਤੁਮ ਕਾਵੋ ਆਪਾਤ ਦੈ ਮੋਹਿ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਵਾਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਹਾਉ।

ਬੈਠਾ ਸਿਗਰੀ ਸ੍ਰੀਟ ਦਿਖਾਏ ਚੰਭਾਉ ਆਜੁਗਾ ਸਰੂ ਸੰਭਾਉ ਅਬਰਛਾ ਮੇਰੀ ਤੁਮ ਕਰੋ ਸਿੱਖ ਬਾਰੋ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਨਮਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਸਮਰੱਥ ਸੁਆਮੀ ਸੁਖ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਦਾ ਤੇਰਾ ਸਭ ਕਿਛੁ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਹਿ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾਂ ਜਿਤ ਘਰ ਧਾਰੀਆ

ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿੰਦੇਨ ਮਾਣੀ, ਦੇਨ ਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਪਰ ਸਮਰਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੁਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ।

ਇੱਕ ਭਰਮ ਭੂਲੇ ਫਿਰ ਦਹਿ ਦਿਸ ਇੱਕ ਨਮ ਲਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।

ਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਹੈ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਿਨਿਰ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨਾ ਕੀਤੀ ਜਿਨ ਠਕੌਲੀ ਪਾਈ ਆ ਕੁਰਬਾਨ।

ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ।

ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾ ਜਿਉਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ।

ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਰ ਨ ਜਾਣੀ, ਤਤੈ ਸਰ ਨ ਜਾਣੀ ਗੁਰੂ ਬਾਜੋ, ਤਤੈ ਸਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ।

ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੇ ਆਇਆ ਗੁਰ ਪ੍ਰਸਾਦੇ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਨਵਰ ਨਾ ਕੋਈ।

Vaheguru, Vaheguru, Vaheguru, Vaheguru, Vaheguru.

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Why guru?

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ।

ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਸਭ ਤੋਂ ਵੱਡੀ ਖੇਡ ਹੈ, ਗੁਰੂ ਨੇ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕਰ ਦਿੱਤਾ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰ

ਤਨਾਸਰੀ ਰਾਗ ਹੈ ਮਹੱਲਾ ਤੀਜਾ। ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਔਰ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਵਿੱਚ ਇਹ ਬਾਣੀ ਉਚਾਰਨ ਹੋਈ ਹੈ।

ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ।

ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ ਕਿ ਪੂਰੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਇਹੋ ਜਿਹਾ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ, ਉਹ ਖਜ਼ਾਨਾ ਨਾ ਕਦੇ ਮੁੱਕਣ ਵਾਲਾ ਹੈ, ਨਾ ਕਦੇ ਉਹ ਗੁਆਚ ਸਕਦਾ ਹੈ, ਨਾ ਉਹਨੂੰ ਕੋਈ ਚੁਰਾ ਸਕਦਾ ਹੈ। ਉਹ ਹੈ ਨਾਮ ਰੂਪੀ ਧੰਨ।

ਸੁਖੀ ਕਰਨ ਦੇ ਲਈ ਕਿ ਪਰਿਵਾਰ ਸੁਖੀ ਹੋਵੇ, ਦੁਨਿਆਵੀ ਕਿਰਤ ਕਰਦਾ ਹੈ, ਖਜ਼ਾਨਾ ਧਨ ਜੋੜਦਾ ਹੈ ਕਿ ਮੇਰਾ ਪਰਿਵਾਰ ਸੁਖੀ ਰਹੇ। ਸਮੇਂ ਦੀਆਂ ਲੋੜਾਂ ਵੀ ਹਨ। ਕਿਰਤ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿਰਤ ਕੀਤੀ ਹੈ, ਨਾਮ ਜਪਣ ਦਾ ਉਪਦੇਸ਼ ਹੈ, ਵੰਡ ਕੇ ਛਕਣ ਦਾ ਉਪਦੇਸ਼ ਹੈ। ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਮਾਲਕ ਦੇ ਚਰਨਾਂ ਵਿੱਚੋਂ ਦੋ ਖਜ਼ਾਨੇ ਮਿਲਦੇ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਦੋ ਖਜ਼ਾਨੇ ਮਿਲਦੇ ਨੇ। ਇੱਕ ਤਾਂ ਦੁਨਿਆਵੀ ਹੈ, ਮਾਇਆ ਹੈ ਜਿਹੜੀ ਸੰਸਾਰ ਦੇ ਵਿੱਚ ਕੰਮ ਆਉਂਦੀ ਹੈ, ਅਤੇ ਦੂਸਰਾ ਹੈ ਨਾਮ ਦਾ ਖਜ਼ਾਨਾ। ਇਹ ਦੁਨਿਆਵੀ ਧਨ ਸੁੱਖਾਂ ਦਾ ਕਾਰਨ ਬਣਦਾ ਹੈ ਜਦੋਂ ਇਨਸਾਨ ਨਾਮ ਦੇ ਵਿੱਚ ਜੁੜ ਜਾਂਦਾ ਹੈ। ਨਹੀਂ ਤਾਂ ਜੇਕਰ ਪਰਮਾਤਮਾ ਦੇ ਨਾਮ ਦੇ ਚਰਨ ਨਾਮ ਦੇ ਵਿੱਚ ਨਹੀਂ ਜੁੜਦਾ, ਉਹੀ ਵਸਤੂਆਂ ਦੁੱਖਾਂ ਦਾ ਕਾਰਨ ਵੀ ਬਣ ਜਾਂਦੀਆਂ ਨੇ ਜਿਨ੍ਹਾਂ ਤੋਂ ਆਪਾਂ ਸੁੱਖ ਦੀ ਭਾਲ ਦੇ ਵਿੱਚ ਹੁੰਦੇ ਹਾਂ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਪੂਰੇ ਸਤਿਗੁਰ ਦੀਆ ਦਿਖਾਏ, ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੇਰੇ 'ਤੇ ਬਖਸ਼ਿਸ਼ ਕਰ ਦਿੱਤੀ, ਇੱਕ ਐਸੇ ਖਜ਼ਾਨੇ ਦੇ ਦਰਸ਼ਨ ਕਰਾ ਦਿੱਤੇ, ਐਸੇ ਨਾਮ ਦੇ, ਕਿਉਂਕਿ ਜਦੋਂ ਹਿਰਦਾ ਨਾਮ ਦੇ ਵਿੱਚ ਲੀਨ ਹੋ ਗਿਆ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ, ਜਦੋਂ ਹਿਰਦਾ ਨਾਮ ਦੇ ਵਿੱਚ ਲੀਨ ਹੋ ਗਿਆ, ਉਸ ਵੇਲੇ ਦੀ ਅਵਸਥਾ ਮਹਾਰਾਜ ਬਿਆਨ ਕਰ ਰਹੇ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਜਿਹਨੇ ਕਿਰਪਾ ਕਰ ਦਿੱਤੀ, ਮਨ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ। ਨਹੀਂ ਤਾਂ ਅੱਧੀ ਕਿ ਸਾਰੀ ਜ਼ਿੰਦਗੀ ਇਨਸਾਨ ਦੀ ਲੰਘ ਜਾਂਦੀ ਹੈ, ਗੁਰੂ ਦੇ ਪ੍ਰਤੀ ਵਿਸ਼ਵਾਸ ਹੀ ਨਹੀਂ ਬਣਦਾ, ਪਿਆਰ ਹੀ ਨਹੀਂ ਬਣਦਾ। ਸਿਰਫ ਆਉਂਦਾ ਹੈ ਆ ਕੇ ਇੱਕ ਤਰ੍ਹਾਂ ਦਾ ਜਿਵੇਂ ਫਰਜ਼ ਪੂਰਾ ਕਰਨਾ ਹੁੰਦਾ ਹੈ, ਇਵੇਂ ਇੱਕ ਪ੍ਰੋਫੈਸਰ ਪੜ੍ਹਿਆ ਲਿਖਿਆ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਕੋਲ ਆਇਆ ਰਾੜਾ ਸਾਹਿਬ, ਬਹੁਤ ਪੜ੍ਹਿਆ ਲਿਖਿਆ, ਅਤੇ ਆ ਕੇ ਮਹਾਂਪੁਰਖ ਬੈਠੇ, ਕੁਰਸੀ ਲੱਗੀ ਹੋਈ, ਸੰਗਤਾਂ ਮਹਾਂਪੁਰਖਾਂ ਦੇ ਕਮਾਏ ਹੋਏ ਬਚਨ ਸਰਵਣ ਕਰ ਰਹੀਆਂ ਹਨ। ਅਤੇ ਜਦੋਂ ਇਹਦੀ ਵਾਰੀ ਆਈ ਪ੍ਰੋਫੈਸਰ ਦੀ, ਬੜਿਆ ਪੜ੍ਹਿਆ ਲਿਖਿਆ, ਅਤੇ ਮਹਾਂਪੁਰਖ ਆਖਣ ਲੱਗੇ, ਜੀ ਕਿਵੇਂ ਆਉਣਾ ਹੋਇਆ? ਕਹਿੰਦੇ, ਜੀ ਮੈਂ ਇੱਕ ਪ੍ਰੋਫੈਸਰ ਹਾਂ, ਇੰਨੀਆਂ ਪੜ੍ਹਾਈਆਂ ਮੈਂ ਕੀਤੀਆਂ ਹਨ, ਅਤੇ ਮੈਨੂੰ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਕਿ ਪਰਮਾਤਮਾ ਹੈ, ਅਤੇ ਮੈਨੂੰ ਜੇ ਹੈ ਤਾਂ ਮੈਨੂੰ ਫਿਰ ਦਿਖਾਓ, ਮੇਰੀ ਤਸੱਲੀ ਕਰਾਓ। ਮਹਾਂਪੁਰਖਾਂ ਨੇ ਵੇਖਿਆ ਵੀ ਜੇ ਇਹਨੂੰ ਹੁਣ ਬਾਣੀ ਦੀਆਂ ਤੁੱਕਾਂ ਬੋਲ ਕੇ ਜਾਂ ਬਾਣੀ ਦੀਆਂ ਉਦਾਹਰਨਾਂ ਬੋਲ ਕੇ ਸਮਝਾਈਏ, ਇਹ ਸਮਝਣ ਵਾਲਾ ਨਹੀਂ ਹੈ, ਇਹ ਤਾਂ ਪ੍ਰੈਕਟੀਕਲੀ ਇਹਦੇ 'ਤੇ ਅਸਰ ਹੋਏਗਾ, ਇਹ ਇਸ ਤਰ੍ਹਾਂ ਨਹੀਂ ਸਮਝੇਗਾ। ਕਿਉਂ? ਮਹਾਂਪੁਰਖਾਂ ਨੇ ਵੇਖ ਲਿਆ ਬਹੁਤ ਸਾਰੀਆਂ ਕਿਤਾਬਾਂ ਇਹ ਦਿਮਾਗ ਦੇ ਵਿੱਚ ਚੁੱਕੀ ਫਿਰਦਾ ਹੈ, ਗਿਆਨ ਆਪਣੇ ਆਪ ਨੂੰ ਬਹੁਤ ਵੱਡਾ ਗਿਆਨਵਾਨ ਹੈ, ਮੰਨ ਰਿਹਾ ਹੈ ਕਿ ਮੈਂ ਗਿਆਨਵਾਨ ਹਾਂ, ਇਹ ਸਮਝਾਇਆ ਨਹੀਂ, ਸਮਝਣਾ ਇਹਨੂੰ ਪ੍ਰੈਕਟੀਕਲੀ ਕਰਕੇ ਦਿਖਾਉਣਾ ਪਵੇਗਾ, ਕਿਉਂਕਿ ਸਾਰੇ ਵਿਸ਼ੇ ਸਮਝਾਉਣ ਵਾਲੇ ਨਹੀਂ ਹੁੰਦੇ, ਕੁਛ ਪ੍ਰੈਕਟੀਕਲੀ ਵੀ ਹੁੰਦੇ ਆ। ਮਹਾਂਪੁਰਖ ਕਹਿੰਦੇ, ਪਰਮਾਤਮਾ ਦੀ ਹੋਂਦ ਬਾਰੇ ਪੁੱਛ ਰਹੇ ਹੋ,
ਇਸ ਤਰ੍ਹਾਂ ਕਰੋ ਬਰਨਾਲੇ ਚਲੇ ਜਾਓ। ਇਸ ਪਿੰਡ ਵਿੱਚ ਚਲ ਜਾਓ, ਉੱਥੇ ਇੱਕ ਕਰਮ ਸਿੰਘ ਨਾਮ ਦਾ ਇੱਕ ਸੂਬੇਦਾਰ ਰਹਿੰਦਾ ਹੈ, ਕਰਨਲ ਰਹਿੰਦਾ ਹੈ, ਉਹਦਾ ਘਰ ਪੁੱਛ ਕੇ ਉਹਨੂੰ ਜਾ ਕੇ ਮਿਲੋ ਜਾ ਕੇ। ਕਹਿੰਦੇ ਜੀ ਠੀਕ ਹੈ। ਚਲੇ ਗਿਆ ਬਰਨਾਲੇ ਜਾ ਕੇ ਕਰਮ ਸਿੰਘ ਸੂਬੇਦਾਰ ਦਾ ਘਰ ਪੁੱਛਿਆ, ਘਰ ਪਹੁੰਚਿਆ। ਉਹ ਕਹਿੰਦੇ ਜੀ ਸੂਬੇਦਾਰ ਸਾਹਿਬ ਕਿੱਥੇ ਨੇ? ਉਹ ਕਹਿੰਦੇ ਖੇਤਾਂ 'ਚ ਨੇ ਜੀ, ਖੇਤਾਂ 'ਚ ਚਲੇ ਗਏ। ਜਾ ਕੇ ਕੀ ਵੇਖਦਾ ਹੈ, ਜਾ ਕੇ ਪੁੱਛਿਆ ਜੀ ਤੁਹਾਡਾ ਨਾਮ ਕਰਮ ਸਿੰਘ ਹੈ? ਕਹਿੰਦੇ ਹਾਂਜੀ ਮੇਰਾ ਨਾਮ ਕਰਮ ਸਿੰਘ ਆ। ਕਿ ਤੁਸੀਂ ਕੌਣ ਜੀ? ਕਹਿੰਦੇ ਜੀ ਮੈਨੂੰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਭੇਜਿਆ ਤੁਹਾਡੇ ਕੋਲ। ਕਰਮ ਸਿੰਘ ਸੂਬੇਦਾਰ ਨੇ ਜਦੋਂ ਨਾਮ ਸੁਣਿਆ ਨਾ, ਪਹਿਲਾਂ ਤਾਂ ਉਸ ਪ੍ਰੋਫੈਸਰ ਨੂੰ ਕਹਿੰਦੇ ਤੇਰੇ ਅੱਗੇ ਨਮਸਕਾਰ, ਤੂੰ ਮੇਰੇ ਰੱਬ ਦੇ ਦਰਸ਼ਨ ਕਰਕੇ ਆਇਆ, ਮੈਂ ਤੇਰੇ ਵਿੱਚੋਂ ਉਹਨਾਂ ਦੇ ਦਰਸ਼ਨ ਕਰ ਰਿਹਾ, ਧੰਨਵਾਦ। ਇੱਕ ਬੋਲ ਦੇ ਨਾਲ ਅੱਧਾ ਕੁ ਤਾਂ ਉਸ ਵੇਲੇ ਉਹਦਾ ਕੰਮ ਹੋ ਗਿਆ ਅਤੇ ਆਖਣ ਲੱਗੇ

ਸੋਭਾ ਤਾਂ ਉਹਨਾਂ ਦੀ ਬਿਆਨ ਕਰਨੀ ਔਖੀ ਹੈ ਜਿਹੜੇ ਉਹਦੇ ਚਰਨਾਂ ਨਾਲ ਜੁੜੇ ਹੋਏ ਨੇ। ਆਖਣ ਲੱਗੇ ਲੱਤ ਬਾਰੇ ਪੁੱਛ ਰਿਹਾ ਹੈ। ਸੂਬੇਦਾਰ ਕਹਿੰਦਾ ਕਹਿੰਦਾ ਲੱਤ ਪਤਾ ਕਿਵੇਂ ਸੜੀ ਹੋਈ ਹੈ। ਕਹਿੰਦੇ ਜੀ ਕਿਵੇਂ ਸੜੀ ਹੋਈ ਹੈ? ਕਹਿੰਦਾ ਜੀ ਸੂਬੇਦਾਰ ਕਰਮ ਸਿੰਘ ਕਹਿੰਦਾ ਮੈਂ ਮਰ ਕੇ ਜਿਉਂਦਾ ਹੋਇਆ। ਮਰ ਕੇ ਜਿਉਂਦੇ ਹੋਏ? ਆਖਣ ਲੱਗੇ ਹਾਂ, ਮੇਰੀ ਮੌਤ ਹੋ ਗਈ ਸੀ, ਮੈਂ ਰੱਬ ਦੀ ਸੱਚੀ ਦਰਗਾਹ ਦੇ ਵਿੱਚ ਚਲੇ ਗਿਆ। ਜਦੋਂ ਉੱਥੇ ਲੇਖਾ ਹਿਸਾਬ ਹੋਣ ਲੱਗਾ, ਉਹਨਾਂ ਨੇ ਕੀ ਵੇਖਿਆ? ਜਦੋਂ ਲੇਖਾ ਹਿਸਾਬ ਕਰਨ ਲੱਗੇ, ਆਖਣ ਲੱਗੇ ਤੂੰ ਤਾਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੋਈ ਹੈ, ਤੈਨੂੰ ਨਰਕਾਂ ਵਿੱਚ ਕਿਵੇਂ ਸਿੱਟ ਦਈਏ? ਤੇ ਦੂਸਰੀ ਬਾਤ ਕਹਿੰਦੇ ਜਦੋਂ ਹਿਸਾਬ ਕਿਤਾਬ ਹੋਣ ਲੱਗਾ, ਆਪ ਜੀ ਨੇ ਵੀ ਵੇਖਿਆ ਹੋਏਗਾ ਕਈ ਬੰਦੇ ਭੁਲੇਖੇ ਨਾਲ ਵੀ ਚੁੱਕੇ ਜਾਂਦੇ ਨੇ। ਆਖਣ ਲੱਗੇ ਤੇਰੀ ਤਾਂ ਹਜੇ ਮੌਤ ਹੀ ਨਹੀਂ ਹੋਈ, ਤੂੰ ਤਾਂ ਭੁਲੇਖੇ ਨਾਲ ਆ ਗਿਆ ਏ। ਕਰਮ ਸਿੰਘ ਤਾਂ ਨਾਲ ਦੇ ਪਿੰਡ ਵਾਲਾ ਚੁੱਕ ਕੇ ਲਿਆਉਣਾ ਸੀ, ਤੇਰੇ ਨਾਂ ਦਾ ਭੁਲੇਖਾ ਪੈ ਗਿਆ। ਕਹਿੰਦੇ ਹੁਣੇ ਛੱਡ ਕੇ ਆਓ। ਤੇ ਉੱਧਰ ਕਹਿੰਦੇ ਅਰਥੀ ਸਜੀ ਹੋਈ ਸੀ ਤੇ ਅੱਗ ਲਾ ਦਿੱਤੀ ਸੀ, ਉੱਧਰੋਂ ਮੇਰੀ ਆਤਮਾ ਨੂੰ ਵਾਪਸ ਭੇਜਿਆ ਗਿਆ ਤੇ ਮੈਂ ਜਲਦੀ ਹੋਈ ਚਿਖਾ ਦੇ ਵਿੱਚੋਂ ਉੱਠ ਕੇ ਖਲੋ ਗਿਆ। ਤੇ ਕਹਿੰਦੇ ਕਰਮ ਸਿੰਘ ਕਹਿਣ ਲੱਗੇ ਕਹਿੰਦੇ ਮੈਨੂੰ ਹੁਕਮ ਨਹੀਂ ਸੀ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਥੱਲੇ ਜਾ ਕੇ ਕੁਛ ਨਹੀਂ ਦੱਸਣਾ, ਪਰ ਅੱਜ ਤੈਨੂੰ ਮੇਰੇ ਪਿਆਰੇ ਪ੍ਰੀਤਮ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਕਹਿ ਕੇ ਭੇਜਿਆ ਏ, ਅਤੇ ਮੈਂ ਉੱਥੇ ਵੇਖ ਕੇ ਆਇਆ ਹਾਂ, ਸੱਚੀ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਨਾਂ ਚੱਲਦਾ। ਆਖੋ ਸਤਨਾਮ। ਬਾਣੀ ਪੜ੍ਹਨ ਵਾਲਿਆਂ ਦਾ, ਸਾਧੂਆਂ ਮਹਾਤਮਾ ਦਾ ਸੱਚੀ ਦਰਗਾਹ ਦੇ ਵਿੱਚ ਵੀ ਨਾਮ ਚੱਲਦਾ ਏ, ਅਤੇ ਅੱਜ ਤੈਨੂੰ ਉਹਨਾਂ ਨੇ ਮੇਰੇ ਕੋਲ ਭੇਜਿਆ ਏ, ਮੈਂ ਸੱਚੀ ਦਰਗਾਹ ਵੀ ਦੇਖ ਕੇ ਆਇਆ ਹਾਂ, ਲੇਖਾ ਹੁੰਦਾ ਵੀ ਵੇਖ ਕੇ ਆਇਆ ਹਾਂ। ਕਹਿੰਦੇ ਜਦੋਂ ਮੇਰੀ ਜਾਨ 'ਚ ਜਾਨ ਪਈ, ਨਾਲ ਦੇ ਪਿੰਡ 'ਚ ਕਰਮ ਸਿੰਘ ਸੀਗਾ, ਉਹਦੀ ਉਸ ਵੇਲੇ ਡੈਥ ਹੋ ਜਾਂਦੀ ਹੈ। ਉਹ ਪ੍ਰੋਫੈਸਰ ਦਾ ਯਕੀਨ ਬਣ ਗਿਆ। ਆਖਣ ਲੱਗੇ ਜਿਹਦੇ ਕੋਲੋਂ ਆਇਆ ਹੈ ਨਾ, ਉਹ ਰੱਬੀ ਜੋਤ ਹੈ, ਰੱਬ ਨੇ ਭੇਜੀ ਹੈ ਦੁਨੀਆਂ ਦਾ ਭਲਾ ਕਰਨ ਵਾਸਤੇ। ਐਸੀ ਹੈ ਪਰਮਾਤਮਾ ਦੇ ਘਰ ਦੀ ਖੇਡ ਗੁਰੂ ਪਿਆਰੇ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਅਸਲ ਵਿੱਚ ਅਮੀਰ ਕੌਣ ਹਨ? ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਅਸਲ ਵਿੱਚ ਅਮੀਰ ਉਹ ਹਨ ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਈ, ਜਿਨ੍ਹਾਂ ਨੇ ਨਾਮ ਰੂਪੀ ਖਜ਼ਾਨਾ ਜੋੜ ਲਿਆ, ਪਰਮਾਤਮਾ ਦੀ ਨਜ਼ਰ ਦੇ ਵਿੱਚ ਉਹ ਅਮੀਰ ਹਨ। ਬਾਕੀ ਤਾਂ ਸਭ ਦੁਨੀਆ ਕੰਗਾਲ ਹੀ ਤੁਰੀ ਫਿਰਦੀ, ਵੇਖਣ ਨੂੰ ਅਮੀਰ ਹਨ। ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਕਹਿੰਦੇ ਨੇ ਪੂਰੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਹਿਰਦੇ ਵਿੱਚ ਨਾਮ ਦੀ ਦਾਤ ਦਾ ਵਾਸਾ ਹੋ ਗਿਆ, ਹਿਰਦਾ ਪ੍ਰਕਾਸ਼ਮਾਨ ਹੋ ਗਿਆ, ਗੁਰੂ ਦੀ ਕਿਰਪਾ ਵਰਸ ਗਈ।

ਹੁਣ ਅਗਲੀਆਂ ਪੰਕਤੀਆਂ ਵਿੱਚ ਉਹ ਅਵਸਥਾ ਬਿਆਨ ਕੀਤੀ ਹੋਈ ਹੈ ਜਦੋਂ ਹਿਰਦਾ ਨਾਮ ਦੇ ਨਾਲ ਭਰ ਗਿਆ, ਹਿਰਦੇ ਵਿੱਚ ਨਾਮ ਆ ਗਿਆ। ਪਾਤਸ਼ਾਹ ਕਹਿੰਦੇ ਨੇ ਨਾਮ ਨੇ ਸਾਰੇ ਔਗੁਣ ਕੱਟ ਦਿੱਤੇ, ਵਿਕਾਰ ਕੱਟ ਦਿੱਤੇ। ਗੁਣ, ਉਹ ਗੁਣ ਨਾ ਹਿਰਦੇ ਵਿੱਚ ਪੈਦਾ ਹੋ ਗਏ ਜਿਹੜੇ ਜਿਨ੍ਹਾਂ ਗੁਣਾਂ ਕਰਕੇ ਸੁਰਤ ਨਿਰੰਕਾਰ ਨਾਲ ਜੁੜਦੀ ਹੈ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਉਸ ਪਰਮਾਤਮਾ

ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸੱਚ ਹੈ। ਤੇ ਜਿਹੜੇ ਹਿਰਦੇ ਵਿੱਚੋਂ ਬਾਣੀ ਦਾ ਵਾਸਾ ਹੋ ਜਾਂਦਾ ਹੈ, ਉਹ ਹਿਰਦਾ ਸੁਖੀ ਹੋ ਜਾਂਦਾ ਹੈ। ਮਨ ਦੇ ਵਿੱਚ ਬਾਣੀ ਦਾ ਵਾਸਾ ਹੋ ਗਿਆ, ਸੁਖ ਮਨ ਅੰਤਰ ਸਹਿਜ ਸਮਾਣੀ, ਮਨ ਸੁਖੀ ਹੋ ਜਾਂਦਾ।

ਪਾਤਸ਼ਾਹ ਕਹਿੰਦੇ ਨੇ ਇੱਕ ਹੈਰਾਨ ਕਰਨ ਵਾਲੀ ਖੇਡ ਵੇਖੋ। ਜਦੋਂ ਹਿਰਦੇ ਵਿੱਚ ਬਾਣੀ ਦਾ ਵਾਸਾ ਹੋਇਆ, ਹਿਰਦਾ ਪਵਿੱਤਰ ਹੋ ਗਿਆ, ਹੁਣ ਸਾਰੀਆਂ ਦੁਬਧਾਵਾਂ ਦੂਰ ਹੋ ਗਈਆਂ। ਆ ਮੇਰਾ ਏ, ਆ ਤੇਰਾ ਏ, ਮੇਰ ਤੇਰ ਮੁੱਕ ਗਿਆ। ਨਾਮ ਅਮੋਲਕ ਨਾ ਪਾਇਆ ਜਾਏ, ਗੁਰਪ੍ਰਸਾਦ ਵਸੈ ਮਨ ਆਏ। ਪਾਤਸ਼ਾਹ ਕਹਿੰਦੇ ਨੇ ਨਾਮ ਰੂਪੀ ਖਜ਼ਾਨਾ ਸੌਖਾ ਨਹੀਂ ਮਿਲ ਜਾਂਦਾ, ਗੁਰੂ ਦੀ ਕਿਰਪਾ ਦੇ ਨਾਲ ਮਿਲਦਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਜਦੋਂ ਨਾਮ ਰੂਪੀ ਖਜ਼ਾਨਾ ਮਿਲ ਗਿਆ, ਫਿਰ ਕੀ ਬਣਦੀ ਅਵਸਥਾ ਮਨ ਦੀ? ਫਿਰ ਕਹਿੰਦੇ ਨੇ ਸਾਰਿਆਂ ਵਿੱਚ ਉਹ ਉਸ ਮਾਲਕ ਦੀ ਜੋਤ ਦਿਸਣ ਲੱਗ ਜਾਂਦੀ ਹੈ। ਫਿਰ ਇਹ ਨਹੀਂ ਦਿਸਦਾ ਇਹ ਕੌਣ ਹੈ, ਇਹ ਪਰਾਇਆ ਹੈ, ਇਹ ਨਹੀਂ। ਪਾਤਸ਼ਾਹ ਕਹਿੰਦੇ ਨੇ ਫਿਰ ਉਹ ਅਵਸਥਾ ਬਣ ਜਾਂਦੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਕਿ ਉਹ ਆਤਮਾ ਤਾਂ ਇੱਕ ਹੀ ਹੈ ਨਾ। ਪਰ ਇਹ ਬਣਦੀ ਕਦੋਂ ਹੈ? ਗੁਰਮਤੀ ਘੱਟ ਪ੍ਰਗਟ ਹੋਏ, ਜਦੋਂ ਗੁਰੂ ਦੀ ਬਖਸ਼ਿਸ਼ ਸਦਕਾ, ਗੁਰੂ ਦੀ ਮਤ ਸਦਕਾ, ਗੁਰੂ ਦੇ ਉਪਦੇਸ਼ ਸਦਕਾ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਪ੍ਰਗਟ ਹੋ ਗਿਆ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਸਹਿਜੇ ਜਿਹਦਾ ਮਨ ਟਿਕ ਗਿਆ ਉਹਨੇ ਰੱਬ ਨੂੰ ਪਛਾਣ ਲਿਆ, ਜਿਹਦਾ ਮਨ ਹੀ ਨਹੀਂ ਟਿਕਿਆ ਹੋਰ ਕੀ ਟਿਕਣਾ ਹੈ। ਪਾਤਸ਼ਾਹ ਕਹਿੰਦੇ ਨੇ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਜਿਹਨੇ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਰੱਬ ਰੱਬ ਕਰਕੇ, ਗੁਰੂ ਦੀ ਭਗਤੀ ਕਰਕੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਮਨ ਟਿਕ ਗਿਆ, ਆਤਮਕ ਅਡੋਲਤਾ ਆ ਗਈ, ਨਾਨਕ ਨਾਮ ਮਿਲੇ। ਹੁਣ ਹਿਰਦੇ ਰੂਪੀ ਟਿਕੇ ਹੋਏ ਭਾਂਡੇ ਵਿੱਚ ਗੁਰੂ ਨੇ ਨਾਮ ਰੂਪੀ ਦਾਤ ਪਾ ਦਿੱਤੀ, ਮਨ ਮਾਨਿਆ, ਗੁਰੂ ਦੀਆਂ ਚਰਨਾਂ ਵਿੱਚ ਮਨ ਜੁੜ ਗਿਆ। ਇਸੇ ਅੱਜ ਦੇ ਹੁਕਮਨਾਮੇ ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੀਆਂ ਚਰਨਾਂ ਨਾਲ ਜੁੜ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੁੱਚ ਅਤੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਸੁੱਤਾ। ਭਗਤ ਪਤਾਣਾ ਆਪਣਾ ਕੀਆ ਕਮਾਣਾ ਮਲਖਾਈ ਸਿਰਛਾਈ ਪਾਏ ਮੂਰਖ ਹੁੰਦੇ ਪਤ ਗਵਾਈ ਬਣ ਨਾਵੇਂ ਕਿਸ ਥਾਂ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛੁਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ।

ਕਥੀ ਜੈ ਸੱਟਿਆ ਕਿਸਿਓ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਗਿਰਤਾ ਹੋਆ ਪਾਕ ਪਵਿੱਤ ਪਾਪੀ ਸਿਤਨ ਗੱਡਿਆਂ ਥੁੱਕਾਂ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾ ਨਿਧੇ ਆਵੇ ਧਾਏ, ਸਭ ਥਾਈਂ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ, ਸਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹ ਜੀ ਕੀ ਆਤਮਕ ਜੋਤ, ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਅਪਾਰ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਸੁੰਦਰ ਸੁਹਾਵਣੀ ਤਖਤਾਂ ਉੱਪਰ ਵਿਰਾਜਤ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੀ ਦੇ ਕੇ ਨਿਹਾਲ ਕੀਤਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਹਜ਼ੂਰ ਸੁੰਦਰ ਸੁਹਾਵਣੀ ਦੀਵਾਨ ਸਜਾਏ ਗਏ। ਸ੍ਰੀ ਸੁਖਮਣੀ ਸਾਹਿਬ ਦੇ ਜਾਪ ਕੀਤੇ ਗਏ। ਪੰਜ ਬਾਣੀਆਂ ਨਿਤਨੇਮ ਕੇ ਜਾਪ ਕੀਤੇ ਗਏ। ਸਤਿਗੁਰੂ ਜੀ ਆਪ ਜੀ ਦੀ ਸਾਧ ਸੰਗਤ ਵੱਲੋਂ ਰਲ ਮਿਲ ਕੇ ਸਤਿਗੁਰੂ ਜੀ ਵਾਹਿਗੁਰੂ ਸਿਮਰਨ ਕੀਤਾ ਗਿਆ। ਉਪਰੰਤ ਆਪ ਜੀ ਦੁਆਰਾ ਬਖਸ਼ਿਸ਼ ਕੀਤਾ ਗਿਆ ਹੁਕਮਨਾਮਾ ਸਾਹਿਬ ਤਿਨਾਂ ਦੀ ਵਿਚਾਰ ਹੋਈ। ਸਤਿਗੁਰੂ ਜੀ ਆਸਾ ਦੀ ਵਾਰ ਜੀ ਕੇ ਸੰਪੂਰਨ ਕੀਰਤਨ ਹੋਏ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਕੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕੂ ਮਾਫ ਕਰਨਾ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਸ਼ੁੱਧ ਅਤੇ ਸਪਸ਼ਟ ਤਰੀਕੇ ਨਾਲ ਬਾਣੀ ਪੜ੍ਹਨ ਦੇ ਦਾਨ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਦੀ ਹਾਜ਼ਰੀ ਭਰੀ। ਤਿਨਾਂ ਦੀ ਭਰੀ ਹਾਜ਼ਰੀ ਤਿਲ ਫੁੱਲ ਭੇਟਾ ਸੇਵਾ ਸਿਮਰਨ ਆਪਣੇ ਦਰ 'ਤੇ ਪ੍ਰਵਾਨ ਕਰਨਾ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ। ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ। ਸਤਿਗੁਰੂ ਜੀਓ ਆਪ ਜੀ ਕੇ ਪਾਵਨ ਦਰਬਾਰ ਦੇ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ। ਆਪਣੇ ਕਾਰ ਸੇਵਾ ਦੇ ਕਾਰਜ ਆਪ ਹੀ ਆਪਣਾ ਹੱਥ ਰੱਖ ਕੇ ਸੰਪੂਰਨ ਕਰਵਾ ਲੈਣੇ। ਸਤਿਗੁਰੂ ਜੀਓ ਅੰਗ ਸੰਗ ਸਹਾਈ ਹੋਣਾ। ਵਿਘਨਾਂ ਦਾ ਨਾਸ਼ ਕਰਨਾ। ਸਤਿਗੁਰੂ ਜੀਓ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਆਪ ਜੀ ਕੇ ਹਜ਼ੂਰ ਪੰਚਮੀ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ। ਆਪ ਜੀ ਕਿਰਪਾ ਕਰੋ ਭੋਗ ਲਾਉਣਾ ਕਰੋ। ਭੋਗ ਲੱਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਹੁਕਮਨਾਮਿਆਂ ਅਨੁਸਾਰ ਜੀਵਨ ਬਤੀਤ ਕਰਨ ਦੀ ਮਤ ਬਖਸ਼ਿਸ਼ ਕਰਨੀ। ਸਹੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰੂੰ ਬੰਦਨਾ ਅਨਕਵਾਰ ਸਰਨ ਪਰੋਂ ਹਰ ਰਾਏ, ਬ੍ਰਹਮ ਕੱਟੀਏ ਨਾਨਕ ਸਾਧ ਸੰਗ ਦੁਤੀਆ ਪਾਉ ਮਿਟਾਏ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸਾਹੋ, ਜਿਸ ਪਾਸ ਬਹਿਚਿਆ ਸੋਹੀਐ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ